ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਤਿਲੰਗ ਮਹੱਲਾ ਪਹਿਲਾ। ਇਹ ਅਨੜੀਏ ਮਾਨੜਾ ਕਾਇਕ ਰਹੇ ਆਪ ਨੜੇ ਕਰ ਹਰ ਰੰਗੇ, ਆਪ ਨੜੇ ਕਰ ਹਰ ਰੰਗੋ ਕੀ ਨਾ ਮਾਣੇ। ਸੌ ਨੇੜੇ ਤਨ ਕਮਲੀਏ ਬਾਹਰ ਕਿਆ ਢੂੰਡੇ, ਬਹਿ ਕੀਆ ਦੇ ਸਲਾਈਆ ਨੈਣੀ ਭਾਵਕਾ ਕਰ ਸਿਗਾਰਿਓ। ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸੋਭ ਤਰੇ ਪਿਆਰੋ, ਇਆਣੀ ਬਾਲੀ ਕਿਆ ਕਰੇ ਜਾਂ ਤਨ ਕੰਤ ਨਾ ਪਾਵੇ, ਕਰਨ ਪਲਾ ਕਰੇ ਬਹੁ ਤੇਰੇ ਸਾ ਤਨ ਮਹਿਲ ਨਾ ਪਾਵੇ, ਬਿਨ ਕਰਮਾ ਕਿਛ ਪਾਈਏ ਨਾਹੀ ਜੋ ਬਹੁ ਤੇਰਾ ਤਾਵੇ। ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ, ਇੰਨੀ ਬਾਤੀ ਸੋ ਪਾਈਏ ਨਾਹੀ ਪਈ ਕਾਮਣ ਇਆਣੀ, ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸੋ ਪਾਈਏ, ਜੋ ਕਿਛ ਕਰੇ ਸੋ ਭਲਾ ਕਰ ਮਾਨੀਏ, ਹਿਕਮਤ ਹੁਕਮ ਚੁਕਾਈਏ ਜਾ ਕੇ ਪ੍ਰੇਮ ਪਦਾਰਥ ਪਾਈਏ, ਪਉ ਚਰਣੀ ਚਿਤ ਲਾਈਏ, ਸੋ ਕਹੇ ਸੋ ਕੀਜੇ ਤਨ ਮਨੋ ਦੀਜੇ, ਐਸਾ ਪਰਮਲ ਲਾਈਏ ਇਹ ਕਹੇ ਏਵ ਕਹੇ ਸੁਹਾਗਣੀ ਭੈਣੇ, ਇੰਨੀ ਬਾਤੀ ਸੋ ਪਾਈਏ ਆਪ ਗਵਾਈਏ ਤਾਂ ਸੋ ਪਾਈਏ, ਔਰ ਕੈਸੀ ਚਤਰਾਈ ਸੋ ਨਦਰ ਕਰ ਦੇਖੇ ਸੋ ਦਿਨ ਲੇਖੇ, ਕਾਮਣ ਨੌ ਨਿਧ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭਰਾਈ, ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਪਾਏ ਸਮਾਣੀ, ਸੁੰਦਰ ਸਾਏ ਸਰੂਪ ਵਿਚਖਣ ਕਹੀਏ ਸਾ ਸਿਆਣੀ। ਭਾਵ ਹੇ ਬਹੁਤ ਆਣ ਜਿੰਦੇ ਇਤਨਾ ਕੋਝਾ ਮਾਣ ਤੂੰ ਕਿਉਂ ਕਰਦੀ ਹੈ, ਪਰਮਾਤਮਾ ਤੇਰੇ ਆਪਣੇ ਹਿਰਦੇ ਘਰ ਵਿੱਚ ਹੈ, ਤੂੰ ਆਪ ਉਸਦੇ ਮਿਲਾਪ ਦਾ ਆਨੰਦ ਕਿਉਂ ਨਹੀਂ ਮਾਣਦੀ। ਹੇ ਭੋਲੀ ਜੀਵ ਇਸਤਰੀਏ ਪਤੀ ਪ੍ਰਭੂ ਤੇਰੇ ਅੰਦਰ ਹੀ ਤੇਰੇ ਨੇੜੇ ਵਸ ਰਿਹਾ ਹੈ, ਤੂੰ ਜੰਗਲ ਆਦਿ ਬਾਹਰਲਾ ਸੰਸਾਰ ਕਿਉਂ ਪਾਲਦੀ ਫਿਰਦੀ ਹੈ। ਜੇ ਤੂੰ ਉਸਦਾ ਦੀਦਾਰ ਕਰਨਾ ਹੀ ਹੈ ਤਾਂ ਆਪਣੀਆਂ ਗਿਆਨ ਦੀਆਂ ਅੱਖਾਂ ਵਿੱਚ ਪ੍ਰਭੂ ਦੇ ਡਰ ਅਦਬ ਦੇ ਸੁਰਮੇ ਦੀਆਂ ਸਲਾਈਆਂ ਪਾ, ਪ੍ਰਭੂ ਦੇ ਪਿਆਰ ਦਾ ਹਾਰ ਸ਼ਿੰਗਾਰ ਕਰ। ਜੀਵ ਇਸਤਰੀ ਤਦੋਂ ਹੀ ਸੁਹਾਗ ਭਾਗ ਵਾਲੀ ਅਤੇ ਪ੍ਰਭੂ ਚਰਨਾਂ ਵਿੱਚ ਜੁੜੀ ਹੋਈ ਸਮਝੀ ਜਾਂਦੀ ਹੈ ਜਦੋਂ ਪ੍ਰਭੂ ਪਤੀ ਉਸ ਨਾਲ ਪਿਆਰ ਕਰੇ। ਪਰ ਆਣ ਜੀਵ ਇਸਤਰੀ ਵੀ ਕੀ ਕਰ ਸਕਦੀ ਹੈ, ਜੋ ਉਹ ਜੀਵ ਇਸਤਰੀ ਖਸਮ ਪ੍ਰਭੂ ਨੂੰ ਚੰਗੀ ਹੀ ਨਾ ਲੱਗੇ। ਅਜਿਹੀ ਜੀਵ ਇਸਤਰੀ ਭਾਵੇਂ ਕਿਤਨੇ ਹੀ ਤਰਲੇ ਪਈ ਕਰੇ, ਉਹ ਪਤੀ ਪ੍ਰਭੂ ਦਾ ਮਹਿਲ ਘਰ ਲੱਭ ਹੀ ਨਹੀਂ ਸਕਦੀ। ਅਸਲ ਗੱਲ ਇਹ ਆ ਕਿ ਜੀਵ ਇਸਤਰੀ ਭਾਵੇਂ ਕਿੰਨੀ ਵੀ ਦੌੜ ਭੱਜ ਕਰੇ, ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਬਿਨਾਂ ਕੁਛ ਵੀ ਹਾਸਲ ਨਹੀਂ ਹੁੰਦਾ। ਜੇ ਜੀਵ ਇਸਤਰੀ ਜੀਵ ਦੇ ਚਸਕੇ ਲਾਲਚ ਅਤੇ ਅਹੰਕਾਰ ਵਿੱਚ ਹੀ ਮਸਤ ਰਹੇ ਅਤੇ ਸਦਾ ਮਾਇਆ ਦੇ ਮੋਹ ਵਿੱਚ ਡੁੱਬੀ ਰਹੇ ਤਾਂ ਇੰਨੀ ਗੱਲੀ ਖਸਮ ਪ੍ਰਭੂ ਨਹੀਂ ਮਿਲਦਾ। ਉਹ ਜੀਵ ਇਸਤਰੀ ਅਣਜਾਣ ਹੀ ਰਹੀ ਜੋ ਵਿਕਾਰਾਂ ਵਿੱਚ ਵੀ ਮਸਤ ਰਹੇ ਅਤੇ ਫਿਰ ਵੀ ਸਮਝੇ ਕਿ ਉਹ ਪਤੀ ਪ੍ਰਭੂ ਨੂੰ ਪ੍ਰਸੰਨ ਕਰ ਸਕਦੀ ਹੈ। ਜਿਨ੍ਹਾਂ ਨੂੰ ਪਤੀ ਪ੍ਰਭੂ ਮਿਲ ਪਿਆ ਹੈ, ਬੇਸ਼ੱਕ ਉਹਨਾਂ ਸੁਹਾਗ ਭਾਗ ਵਾਲੀਆਂ ਨੂੰ ਜਾ ਕੇ ਪੁੱਛੋ, ਵੇਖੋ ਕਿ ਕਿੰਨੀ ਗੱਲੀ ਖਸਮ ਪ੍ਰਭੂ ਮਿਲਦਾ ਹੈ। ਉਹ ਇਹੀ ਉੱਤਰ ਦਿੰਦੀਆਂ ਨੇ ਕਿ ਚਲਾਕੀ ਅਤੇ ਧੱਕਾ ਛੱਡ ਦਿਓ, ਜੋ ਕੁਝ ਪ੍ਰਭੂ ਕਰਦਾ ਹੈ ਉਸ ਨੂੰ ਚੰਗਾ ਸਮਝ ਕੇ ਸਿਰ ਮੱਥੇ 'ਤੇ ਮੰਨੋ। ਜਿਸ ਪ੍ਰਭੂ ਦੇ ਪ੍ਰੇਮ ਦਾ ਸਦਕਾ ਨਾਮ ਵਸਤ ਮਿਲਦੀ ਹੈ ਉਸਦੇ ਚਰਨਾਂ ਵਿੱਚ ਮਨ ਜੋੜੋ। ਖਸਮ ਪ੍ਰਭੂ ਜੋ ਹੁਕਮ ਕਰਦਾ ਹੈ ਉਹ ਕਰੇ, ਆਪਣਾ ਸਰੀਰ ਅਤੇ ਮਨ ਉਸਦੇ ਹਵਾਲੇ ਕਰੋ। ਬਸ ਇਹੀ ਸੁਗੰਧੀ ਜਿਸ ਜਿੰਦ ਵਾਸਤੇ ਵਰਤੋ। ਸੁਹਾਗ ਭਾਗ ਵਾਲੀਆਂ ਇਹੀ ਆਖਦੀਆਂ ਨੇ ਕਿ ਹੇ ਭੈਣ, ਇੰਨੀ ਗੱਲੀ ਹੀ ਖਸਮ ਪ੍ਰਭੂ ਮਿਲਦਾ ਹੈ, ਅਤੇ ਖਸਮ ਪ੍ਰਭੂ ਉਦੋਂ ਹੀ ਮਿਲਦਾ ਜਦੋਂ ਆਪਾਂ ਭਾਵ ਦੂਰ ਕਰੀਏ। ਇਸ ਤੋਂ ਬਿਨਾਂ ਕੋਈ ਹੋਰ ਉੱਦਮ ਵਿਅਰਥ ਚਲਾਕੀ ਆ। ਜ਼ਿੰਦਗੀ ਦਾ ਉਹ ਦਿਨ ਸਫਲ ਜਾਣੋ ਜਦੋਂ ਪਤੀ ਪ੍ਰਭੂ ਮਿਹਰ ਦੀ ਨਿਗਾਹ ਨਾਲ ਤੱਕੇ। ਜਿਸ ਜੀਵ ਇਸਤਰੀ ਵੱਲ ਮਿਹਰ ਦੀ ਨਿਗਾਹ ਕਰਦਾ ਹੈ ਉਹ ਮਾਨੋ ਨੌ ਖਜ਼ਾਨੇ ਲੱਭ ਲੈਂਦੀ ਆ। ਅਤੇ ਹੇ ਨਾਨਕ, ਜਿਹੜੀ ਜੀਵ ਇਸਤਰੀ ਆਪਣੇ ਖਸਮ ਪ੍ਰਭੂ ਨੂੰ ਪਿਆਰੀ ਹੈ ਉਹ ਸੁਹਾਗ ਭਾਗ ਵਾਲੀ ਹੈ, ਉਹ ਜਗਤ ਪਰਿਵਾਰ ਵਿੱਚ ਆਦਰ ਮਾਣ ਪ੍ਰਾਪਤ ਕਰਦੀ ਹੈ।
ते जेड़ी प्रभु दे प्यार रंग विच रंगी रहिंदी आ, जेड़ी अडोलता विच मस्त रहिंदी आ, जेड़ी दिन रात प्रभु दे प्रेम विच मगन रहिंदी आ, ओही सोहणी है, सोहणे रूप वाली है, अकल वाली है ते सियाणी कही जांदी।

ਹਾਂਜੀ ਵਾਪਸ ਆ ਗਿਆ, ਤੁਸੀਂ ਸੁਣ ਰਹੇ ਹੋ ਸਾਂਝੀ ਵਾਜ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਇਸ ਪ੍ਰੋਗਰਾਮ ਨੂੰ ਤੁਸੀਂ 88.9 ਬਿੰਨ FM ਤੋਂ ਸ਼ਮਾ ਪੰਗੂ ਦੇ ਨਾਲ ਸੁਣ ਰਹੇ ਹੋ, ਅਤੇ ਉਮੀਦ ਕਰਦੇ ਹਾਂ ਕਿ ਗੁਰਬਾਣੀ ਦੇ ਸੈਗਮੈਂਟ ਤੋਂ ਬਾਅਦ ਗੁਰਬਾਣੀ ਇਹ ਕੁਝ ਮਿੰਟਾਂ ਦੀ ਗੁਰਬਾਣੀ ਸੁਣ ਕੇ ਤੁਹਾਡੇ ਮਨ ਨੂੰ ਵੀ ਉਹੀ ਸਕੂਨ ਦੇ ਗਏ ਹੋਣਗੇ ਜੋ ਸਾਨੂੰ ਕਈ ਵਾਰ ਸਾਰਾ ਦਿਨ ਲੱਭਣ ਨਾਲ ਵੀ ਨਹੀਂ ਮਿਲਦਾ। ਅੱਜ ਵੀਰਵਾਰ 10 ਸਤੰਬਰ 2026, ਕਿਸੇ ਦਾ ਕੰਮ ਜਾਣ ਦਾ ਸਮਾਂ ਹੋਵੇਗਾ, ਕਿਸੇ ਨੇ ਬੱਚਿਆਂ ਨੂੰ ਸਕੂਲ ਛੱਡਣਾ ਹੋਵੇਗਾ, ਕਿਸੇ ਦੀ ਨਾਈਟ ਸ਼ਿਫਟ ਹੁਣ ਮੁੱਕੀ ਹੋਣੀ ਆ, ਅਤੇ ਕੋਈ ਟਰੱਕ ਵਿੱਚ ਸਾਨੂੰ ਸੁਣ ਰਿਹਾ ਹੋਵੇਗਾ, ਕੋਈ ਕਿਚਨ ਵਿੱਚ ਚਾਹ ਬਣਾ ਰਿਹਾ ਹੋਵੇਗਾ, ਅਤੇ ਕੋਈ ਕਾਰ ਵਿੱਚ ਟ੍ਰੈਫਿਕ ਦੇ ਵਿਚਕਾਰ। ਜਿੱਥੇ ਵੀ ਹੋ, ਇੱਕ ਗੱਲ ਜ਼ਰੂਰ ਯਾਦ ਰੱਖਣਾ ਕਿ ਹਰ ਸਵੇਰ ਸਿਰਫ ਕੈਲੰਡਰ ਦੀ ਨਵੀਂ ਡੇਟ ਨਹੀਂ ਹੁੰਦੀ, ਹਰ ਸਵੇਰ ਸਾਡੇ ਕੋਲ ਇੱਕ ਨਵੀਂ ਚੋਇਸ ਲੈ ਕੇ ਆਉਂਦੀ ਆ। ਕੱਲ ਜਿਹੋ ਜਿਹਾ ਸੀ ਉਹ ਅਸੀਂ ਬਦਲ ਨਹੀਂ ਸਕਦੇ, ਪਰ ਅੱਜ ਕਿਹੋ ਜਿਹਾ ਬਣਾਉਣਾ ਉਸ ਵਿੱਚ ਸਾਡਾ ਵੀ ਹਿੱਸਾ ਜ਼ਰੂਰ ਹੁੰਦਾ। ਅੱਜ ਅੱਗੇ ਪ੍ਰੋਗਰਾਮ ਵਿੱਚ ਤੁਹਾਡੇ ਲਈ ਆਸਟ੍ਰੇਲੀਆ, ਪੰਜਾਬ, ਇੰਡੀਆ ਅਤੇ ਵਰਲਡ ਦੀਆਂ ਕੁਝ ਖਾਸ ਖਬਰਾਂ, ਅਤੇ ਫਿਰ ਕੁਝ ਇੰਟਰਸਟਿੰਗ ਅਤੇ ਬਿਲਕੁਲ ਨਵਾਂ ਟੋਪਿਕ ਕਿ ਸੋਸ਼ਲ ਮੀਡੀਆ 'ਤੇ ਅਸੀਂ ਆਪਣੀ ਫੀਡ ਚੁਣਦੇ ਹਾਂ ਜਾਂ ਐਲਗੋਰਿਦਮ ਸਾਨੂੰ ਚੁਣ ਰਿਹਾ ਹੈ। ਇਹ ਗੱਲ ਹੁਣ ਸਿਰਫ ਟੈਕਨੋਲੋਜੀ ਦੀ ਨਹੀਂ ਰਹੀ, ਇਹ ਸਾਡੇ ਬੱਚਿਆਂ ਦੀ, ਸਾਡੇ ਸਮੇਂ ਦੀ, ਸਾਡੀ ਸੋਚ ਅਤੇ ਕਈ ਵਾਰੀ ਸਾਡੇ ਮੂਡ ਦੀ ਵੀ ਗੱਲ ਆ। ਅਤੇ ਅੱਜ ਤੁਹਾਡੇ ਲਈ ਇੱਕ ਫਰੈਸ਼ ਮੋਟੀਵੇਸ਼ਨਲ ਥੋਟ ਵੀ ਆ ਜਿਹੜੀ ਮੈਂ ਚਾਹੂੰਗੀ ਤੁਸੀਂ ਸਾਰਾ ਦਿਨ ਆਪਣੇ ਨਾਲ ਰੱਖੋ। ਸਭ ਤੋਂ ਪਹਿਲਾਂ ਸੁਣਦੇ ਹਾਂ ਗੀਤ, ਗੀਤ ਤੋਂ ਬਾਅਦ ਆ ਕੇ ਫਿਰ ਤੁਹਾਡੇ ਨਾਲ ਪਾਵਾਂਗੇ ਸਾਂਝ, ਕਿਉਂਕਿ ਤੁਹਾਡਾ ਸਾਡਾ ਸਾਥ ਰਹਿਣਾ ਪੂਰੇ 10 ਵਜੇ ਤੱਕ।

ਹਾਂਜੀ, ਵਾਪਸ ਆ ਗਿਆ. ਤੁਸੀਂ ਸੁਣ ਰਹੇ ਹੋ ਸਤਿ ਸ਼੍ਰੀ ਅਕਾਲ ਮੈਲਬਰਨ ਔਨ 88.9 ਵਿਨ ਐਫਐਮ ਵਿਦ ਸ਼ਮਾ ਪੰਗੂ. ਤੇ ਸਭ ਤੋਂ ਪਹਿਲਾਂ ਅੱਜ ਆਸਟ੍ਰੇਲੀਆ ਦੀ ਇਕਨੋਮੀ ਦੀ ਗੱਲ ਕਰਦੇ ਹਾਂ. ਘਰ ਦਾ ਮੋਰਗੇਜ ਹੋਵੇ, ਬਿਜ਼ਨਸ ਲੋਨ ਹੋਵੇ, ਇਨਵੈਸਟਮੈਂਟ ਦਾ ਲੋਨ ਹੋਵੇ, ਕੋਸਟ ਆਫ ਲਿਵਿੰਗ ਇੰਟਰਸਟ ਰੇਟਸ ਨਾਲ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਸਿੱਧੇ ਤੌਰ ਤੇ ਪ੍ਰਭਾਵਿਤ ਹੁੰਦੇ ਨੇ. ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੇ ਡੈਪਟੀ ਗਵਰਨਰ ਐਂਡਰਿਊ ਹੌਸਰ ਨੇ ਸੰਕੇਤ ਦਿੱਤਾ ਕਿ ਇਨਫਲੇਸ਼ਨ ਨੂੰ ਕਾਬੂ ਵਿੱਚ ਲਿਆਉਣ ਲਈ ਰਿਜ਼ਰਵ ਬੈਂਕ ਨੂੰ ਇੰਟਰਸਟ ਰੇਟਸ ਮੁੜ ਵਧਾਉਣ ਦੀ ਲੋੜ ਪੈ ਸਕਦੀ ਆ. ABC ਦੇ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਬੈਂਕ ਨੂੰ ਇਸ ਮਹੀਨੇ ਦੇ ਅੰਤ ਵਾਲੀ ਡਿਸੀਜਨ ਵੱਲ ਜਾਂਦੇ ਹੋਏ ਰੇਟ ਰਾਈਜ਼ ਦੇ ਹੋਰ ਸਿਗਨਲਸ ਨਜ਼ਰ ਆ ਰਹੇ ਨੇ. ਇਹ ਹਾਲੇ ਫਾਈਨਲ ਡਿਸੀਜਨ ਨਹੀਂ ਹੈ, ਪਰ ਮੋਰਗੇਜ ਹੋਲਡਰਸ ਲਈ ਇਹ ਡਿਵੈਲਪਮੈਂਟ ਜ਼ਰੂਰ ਧਿਆਨ ਦੇਣ ਵਾਲੀ ਆ. ਹੁਣ ਇਸ ਖ਼ਬਰ ਨੂੰ ਸਿਰਫ ਨੰਬਰਸ ਵਿੱਚ ਨਾ ਵੇਖੋ. ਇੱਕ ਫੈਮਿਲੀ ਦਾ ਮੋਰਗੇਜ ਜੇ ਪਹਿਲਾਂ ਹੀ ਟਾਈਟ ਬਜਟ ਉੱਤੇ ਚੱਲ ਰਿਹਾ ਹੈ ਅਤੇ ਰਿਪੇਮੈਂਟਸ ਹੋਰ ਵੱਧ ਜਾਂਦੀਆਂ, ਤੇ ਕਿਤੇ ਨਾ ਕਿਤੇ ਗਰੋਸਰੀ ਐਂਟਰਟੇਨਮੈਂਟ, ਹੋਲੀਡੇਜ਼ ਜਾਂ ਫਿਰ ਸੇਵਿੰਗਸ ਵਿੱਚ ਐਡਜਸਟਮੈਂਟ ਕਰਨੀ ਪੈ ਜਾਂਦੀ ਆ. ਇਸ ਕਰਕੇ ਇੰਟਰਸਟ ਰੇਟ ਦੀ ਖ਼ਬਰ ਰਿਜ਼ਰਵ ਬੈਂਕ ਦੇ ਬੋਰਡ ਰੂਮ ਵਿੱਚ ਸ਼ੁਰੂ ਹੋ ਕੇ ਸਾਡੇ ਕਿਚਨ ਟੇਬਲ ਤੱਕ ਬਦੋ ਬਦੀ ਆ ਪਹੁੰਚਦੀ ਆ. ਅਜਿਹੇ ਸਮੇਂ ਵਿੱਚ ਪੈਨਿਕ ਨਹੀਂ, ਪਲੈਨਿੰਗ ਜ਼ਰੂਰੀ ਹੁੰਦੀ ਆ. ਆਪਣੀ ਪਰਸਨਲ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਕੁਆਲੀਫਾਈਡ ਪ੍ਰੋਫੈਸ਼ਨਲ ਨਾਲ ਗੱਲ ਕਰਨਾ ਹਮੇਸ਼ਾ ਹੀ ਜ਼ਰੂਰੀ ਹੁੰਦਾ. ਅਗਲੀ ਖ਼ਬਰ ਅੱਜ ਦੇ ਸਾਡੇ ਡਿਸਕਸ਼ਨ ਟੌਪਿਕ ਨਾਲ ਵੀ ਜੁੜੀ ਹੋਈ ਆ ਕਿ ਫੈਡਰਲ ਗਵਰਨਮੈਂਟ ਨੇ ਪ੍ਰਪੋਜ਼ਡ ਡਿਜੀਟਲ ਡਿਊਟੀ ਆਫ ਕੇਅਰ ਦੇ ਤਹਿਤ ਅਜਿਹਾ ਸਿਸਟਮ ਰੱਖਿਆ ਜਿਸ ਵਿੱਚ ਆਸਟ੍ਰੇਲੀਅਨਸ ਨੂੰ ਇਹ ਚੋਇਸ ਮਿਲ ਸਕਦੀ ਆ ਕਿ ਉਹ ਸੋਸ਼ਲ ਮੀਡੀਆ ਪਲੇਟਫਾਰਮ ਵੱਲੋਂ ਐਲਗੋਰਿਥਮ ਰਾਹੀਂ ਰਿਕਮੈਂਡਡ ਕੰਟੈਂਟ ਵੇਖਣਾ ਚਾਹੁੰਦੇ ਹਨ ਜਾਂ ਸਿਰਫ ਉਹਨਾਂ ਅਕਾਊਂਟਸ ਦੀ ਫੀਡਸ ਜੋ ਉਹ ਖੁਦ ਫੋਲੋ ਕਰਦੇ ਨੇ. ਡਰਾਫਟ ਪ੍ਰਪੋਜ਼ਲ ਮੁਤਾਬਕ ਪਲੇਟਫਾਰਮਸ ਨੂੰ ਫੋਰਸੇਬਲ ਆਨਲਾਈਨ ਹਾਰਮਸ ਘਟਾਉਣ ਦੀ ਰਿਸਪੋਂਸੀਬਿਲਿਟੀ ਵੀ ਦਿੱਤੀ ਜਾ ਸਕਦੀ ਹੈ ਅਤੇ ਸੀਰੀਅਸ ਬ੍ਰੀਚਸ ਲਈ ਫਾਈਨਸ 100 million ਤੋਂ ਵੱਧ ਹੋ ਸਕਦੇ ਹਨ. ਇਹ ਪ੍ਰਪੋਜ਼ਲ ਕੰਸਲਟੇਸ਼ਨ ਦੇ ਪੜਾਅ ਵਿੱਚ ਆ. ਇਸ ਟੌਪਿਕ ਉੱਤੇ ਅੱਜ ਥੋੜ੍ਹੀ ਦੇਰ ਵਿੱਚ ਖੁੱਲ੍ਹ ਕੇ ਆਪਾਂ ਗੱਲ ਜ਼ਰੂਰ ਕਰਾਂਗੇ ਕਿਉਂਕਿ ਸਵਾਲ ਬਹੁਤ ਹੀ ਇੰਟਰਸਟਿੰਗ ਆ ਕਿ ਫੇਸਬੁੱਕ ਖੋਲ੍ਹਣ ਵੇਲੇ ਤੁਸੀਂ ਫੇਸਬੁੱਕ ਨੂੰ ਵੇਖਦੇ ਹੋ ਜਾਂ ਫੇਸਬੁੱਕ ਤੁਹਾਨੂੰ ਵੇਖ ਕੇ ਡਿਸਾਈਡ ਕਰਦਾ ਹੈ ਕਿ ਹੁਣ ਤੁਹਾਨੂੰ ਕੀ ਵਿਖਾਉਣਾ ਹੈ. ਵਿਕਟੋਰੀਆ ਵਿੱਚ ਕੈਂਸਰ ਦਾ ਫਾਈਨੈਂਸ਼ੀਅਲ ਬਰਡਨ. ਵਿਕਟੋਰੀਆ ਤੋਂ ਇੱਕ ਸੀਰੀਅਸ ਹੈਲਥ ਰਿਲੇਟਿਡ ਰਿਪੋਰਟ ਸਾਹਮਣੇ ਆਈ ਆ ਕਿ ਕੈਂਸਰ ਕੌਂਸਲ ਵਿਕਟੋਰੀਆ ਵੱਲੋਂ ਮੈਕੇਬ ਸੈਂਟਰ ਫੋਰ ਲਾਅ ਐਂਡ ਕੈਂਸਰ ਦੀ ਇੱਕ ਰਿਪੋਰਟ ਵਿੱਚ ਪੇਸ਼ੈਂਟਸ ਅਤੇ ਕੇਅਰਰਸ ਵੱਲੋਂ ਟ੍ਰੀਟਮੈਂਟ ਦੌਰਾਨ ਲੋਸਟ ਇਨਕਮ, ਆਊਟ ਆਫ ਪਾਕਟ ਐਕਸਪੈਂਸਿਸ ਅਤੇ ਇਮੋਸ਼ਨਲ ਸਟ੍ਰੈਸ ਬਾਰੇ ਕੰਸਰਨਸ ਸਾਹਮਣੇ ਆਏ ਨੇ. ਰਿਸਰਚ ਵਿੱਚ 200 ਤੋਂ ਵੱਧ ਵਿਕਟੋਰੀਅਨਸ ਨਾਲ ਸੰਬੰਧਿਤ ਐਕਸਪੀਰੀਅੰਸਿਸ ਸ਼ਾਮਲ ਨੇ. ਕੁਝ ਪਾਰਟਿਸਪੈਂਟਸ ਨੇ ਸਪੈਸ਼ਲਿਸਟ ਫੀਸ, ਮੈਡੀਸਨਸ, ਟਰੈਵਲ ਅਤੇ ਹੋਰ ਟ੍ਰੀਟਮੈਂਟ ਰਿਲੇਟਿਡ ਕੋਸਟ ਕਰਕੇ ਹਜ਼ਾਰਾਂ ਡਾਲਰਸ ਦੇ ਐਕਸਪੈਂਸਿਸ ਰਿਪੋਰਟ ਕੀਤੇ ਨੇ. ਰਿਪੋਰਟ ਨੇ ਵਰਕਪਲੇਸ ਪ੍ਰੋਟੈਕਸ਼ਨ ਅਤੇ ਸੁਪਰ ਐਨੁਏਸ਼ਨ ਅਵੇਅਰਨੈਸ ਵਰਗੇ ਏਰੀਆਜ਼ ਵਿੱਚ ਰਿਫੋਰਮਸ ਦੀ ਗੱਲ ਵੀ ਕੀਤੀ ਆ. ਇੱਥੇ ਇੱਕ ਕਮਿਊਨਿਟੀ ਮੈਸੇਜ ਵੀ ਆ ਕਿ ਜਦੋਂ ਕਿਸੇ ਘਰ ਵਿੱਚ ਇਲਨੈਸ ਆਉਂਦੀ ਹੈ ਤਾਂ ਸਿਰਫ ਪੇਸ਼ੈਂਟ ਬਿਮਾਰ ਨਹੀਂ ਹੁੰਦਾ, ਪੂਰੀ ਫੈਮਿਲੀ ਦੀ ਰੂਟੀਨ ਬਦਲ ਜਾਂਦੀ ਆ. ਕਿਸੇ ਨੂੰ ਜੌਬ ਤੋਂ ਲੀਵ ਲੈਣੀ ਪੈਂਦੀ ਆ, ਕਿਸੇ ਦੇ ਬੱਚਿਆਂ ਦੀ ਰੂਟੀਨ ਬਦਲਦੀ ਆ. ਇਸ ਲਈ ਜਦੋਂ ਆਪਣੇ ਸਰਕਲ ਵਿੱਚ ਕੋਈ ਇਲਨੈਸ ਦਾ ਸਾਹਮਣਾ ਕਰ ਰਿਹਾ ਹੋਵੇ ਤਾਂ ਕੋਈ ਕੰਮ ਹੋਵੇ ਤਾਂ ਦੱਸੀ. ਇਹ ਕਹਿ ਕੇ ਉਸ ਨਾਲੋਂ ਵਧੀਆ ਇਹ ਹੁੰਦਾ ਹੈ ਕਿ ਮੈਂ ਟਿਊਜ਼ਡੇ ਨੂੰ ਡਿਨਰ ਭੇਜ ਦਿਆਂ, ਹੋਸਪਿਟਲ ਅਪੁਆਇੰਟਮੈਂਟ ਲਈ ਰਾਈਡ ਚਾਹੀਦੀ ਆ ਅਤੇ ਬੱਚਿਆਂ ਨੂੰ ਸਕੂਲ ਤੋਂ ਮੈਂ ਪਿੱਕ ਕਰ ਲਵਾਂ. ਪ੍ਰੈਕਟੀਕਲ ਹੈਲਪ ਬਹੁਤ ਹੈਲਪ ਬਣ ਜਾਂਦੀ ਆ. ਇਹੋ ਜਿਹੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਹੁੰਦੀਆਂ ਰਹਿਣਗੀਆਂ, ਪਰ ਹੁਣ ਥੋੜ੍ਹਾ ਜਿਹਾ ਪੌਜ਼ 'ਤੇ ਸੁਣਦਿਆਂ ਇੱਕ ਗੀਤ ਤੋਂ ਬਾਅਦ ਆ ਕੇ ਫਿਰ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਕਰਾਂਗੇ.

ਹਾਂਜੀ ਵਾਪਸ ਆ ਗਿਆ, ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਉਮੀਦ ਵੀ ਕਰਦੇ ਹਾਂ ਕਿ ਤੁਸੀਂ ਇੰਜੋਏ ਵੀ ਕਰ ਰਹੇ ਹੋਵੋਗੇ। ਅਤੇ ਬ੍ਰੇਕ ਤੋਂ ਬਾਅਦ ਹੁਣ ਜੇ ਤੁਸੀਂ ਚਾਹ ਦਾ ਕੱਪ ਚੁੱਕ ਹੀ ਲਿਆ ਜਾਂ ਜੇ ਨਹੀਂ ਚੁੱਕਿਆ ਤਾਂ ਜ਼ਰੂਰ ਚੁੱਕ ਲਓ, ਡਰਾਈਵਿੰਗ ਸੇਫਲੀ ਜਾਰੀ ਰੱਖੋ ਅਤੇ ਸੁਣਦੇ ਹਾਂ ਹੁਣ ਅਗਲੀਆਂ ਖ਼ਬਰਾਂ। ਪੰਜਾਬ ਵੱਲ ਚੱਲਦੇ ਹਾਂ। ਪੰਜਾਬ ਵਿੱਚ ਬਿਜਲੀ ਸਪਲਾਈ ਉੱਤੇ ਪ੍ਰੈਸ਼ਰ। ਪੰਜਾਬ ਵਿੱਚ ਇਲੈਕਟ੍ਰੀਸਿਟੀ ਡਿਮਾਂਡ ਅਤੇ ਜਨਰੇਸ਼ਨ ਨੂੰ ਲੈ ਕੇ ਕੰਸਰਨ ਬਣਿਆ ਹੋਇਆ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟਿੰਗ ਮੁਤਾਬਕ ਸਟੇਟ ਦੀ ਅਵੇਲੇਬਲ ਪਾਵਰ ਜਨਰੇਸ਼ਨ ਵਿੱਚ ਕਮੀ ਅਤੇ ਡਿਮਾਂਡ ਵਿੱਚ ਵਾਧੇ ਨਾਲ ਸਿਸਟਮ ਉੱਤੇ ਪ੍ਰੈਸ਼ਰ ਵਧਿਆ। ਰਿਪੋਰਟ ਵਿੱਚ ਕੋਲ ਅਵੇਲੇਬਿਲਿਟੀ ਅਤੇ ਨਵੀਂ ਜਨਰੇਸ਼ਨ ਕਪੈਸਿਟੀ ਵਿੱਚ ਲੰਬੇ ਸਮੇਂ ਦੀ ਇਨਵੈਸਟਮੈਂਟ ਨੂੰ ਵੀ ਮੇਜਰ ਇਸ਼ੂ ਵੱਲੋਂ ਦਰਸਾਇਆ ਗਿਆ। ਇੰਡਸਟਰੀਜ਼ ਲਈ ਲਗਾਏ ਗਏ ਕੁਝ ਸ਼ੈਡਿਊਲਡ ਰੈਸਟ੍ਰਿਕਸ਼ਨਸ ਪ੍ਰੋਟੈਸਟ ਤੋਂ ਬਾਅਦ ਵਾਪਸ ਲਏ ਗਏ, ਜਦਕਿ ਕਈ ਡੋਮੈਸਟਿਕ ਅਤੇ ਰੂਰਲ ਕੰਜ਼ਿਊਮਰਸ ਵੱਲੋਂ ਆਊਟਗੈਸ ਦੀਆਂ ਕੰਪਲੇਂਟਸ ਜਾਰੀ ਹਨ। ਇੱਥੇ ਸਵਾਲ ਸਿਰਫ ਅੱਜ ਦੀ ਲਾਈਟ ਜਾਣ ਦਾ ਨਹੀਂ, ਪੰਜਾਬ ਦਾ ਫਿਊਚਰ ਐਗਰੀਕਲਚਰ ਇੰਡਸਟਰੀ ਅਤੇ ਜੋਬਸ ਨਾਲ ਜੁੜਿਆ ਹੋਇਆ ਅਤੇ ਇਹ ਤਿੰਨੇ ਰਿਲਾਇਬਲ ਇਲੈਕਟ੍ਰੀਸਿਟੀ ਮੰਗਦੇ ਨੇ। ਲੌਂਗ ਟਰਮ ਇਨਫਰਾਸਟ੍ਰਕਚਰ ਪਲੈਨਿੰਗ ਕਿਸੇ ਵੀ ਸਟੇਟ ਦੀ ਇਕੋਨਮੀ ਦੀ ਬੈਕਬੋਨ ਹੁੰਦੀ ਆ। ਇੰਡੀਆ ਦੀ ਇਕੋਨਮੀ ਲਈ ਇੰਟਰਨੈਸ਼ਨਲ ਆਇਲ ਪ੍ਰਾਈਸਿਸ ਇੱਕ ਵੱਡਾ ਕੰਸਰਨ ਬਣਿਆ ਹੋਇਆ। 9 ਸਤੰਬਰ ਨੂੰ ਬ੍ਰੈਂਟ ਕਰੂਡ ਆਇਲ $100 ਪਰ ਬੈਰਲ ਤੋਂ ਉੱਪਰ ਚਲਾ ਗਿਆ। ਰਾਇਟਰਸ ਦੇ ਮੁਤਾਬਕ ਐਸਕਲੇਟਿੰਗ ਮਿਡਲ ਈਸਟ ਕੌਨਫਲਿਕਟ ਅਤੇ ਸ਼ਿਪਿੰਗ ਡਿਸਟਰਪਸ਼ਨ ਜਿਹੜੀ ਆ ਉਹਦੇ ਫੀਅਰਸ ਵੀ ਇਸ ਵਿੱਚ ਰਾਈਜ਼ ਦੇ ਮੁੱਖ ਕਾਰਨ ਮੰਨੇ ਜਾਂਦੇ ਨੇ। ਇਸੇ ਪ੍ਰੈਸ਼ਰ ਦੇ ਵਿਚਕਾਰ ਇੰਡੀਅਨ ਰੁਪੀ ਵੀ 95 ਰੁਪਏ ਪਰ $US ਤੋਂ ਹੇਠਾਂ ਡਿੱਗਿਆ ਅਤੇ 9 ਸਤੰਬਰ ਨੂੰ ਲਗਭਗ 95.1050 'ਤੇ ਕਲੋਜ਼ ਹੋਇਆ। ਹੁਣ ਸਾਡੇ ਪੰਜਾਬੀ ਡਾਇਸਪੋਰਾ ਲਿਸਨਸ ਲਈ ਇਹ ਵੀ ਕਿਉਂ ਇੰਪੋਰਟੈਂਟ ਆ, ਕਿਉਂਕਿ ਆਇਲ ਦੀ ਇੰਟਰਨੈਸ਼ਨਲ ਪ੍ਰਾਈਸ ਵਧਣ ਦਾ ਇਫੈਕਟ ਟਰਾਂਸਪੋਰਟੇਸ਼ਨ, ਬਿਜ਼ਨਸ ਕੋਸਟ, ਇਨਫਲੇਸ਼ਨ ਅਤੇ ਇਵੈਂਚੁਅਲੀ ਹਾਊਸ ਹੋਲਡ ਬਜਟਸ ਤੱਕ ਆ ਸਕਦਾ ਹੈ। ਵਰਲਡ ਇਕਾਨਮੀ ਅਜੇ ਇੰਨੀ ਕਨੈਕਟਿਡ ਹੈ ਕਿ ਗਲਫ ਵਿੱਚ ਟੈਂਕਰ ਦੀ ਪ੍ਰੋਬਲਮ ਮੈਲਬਰਨ ਦੇ ਪੈਟਰੋਲ ਪੰਪ ਅਤੇ ਪੰਜਾਬ ਦੇ ਟਰਾਂਸਪੋਰਟ ਕੋਸਟ ਨਾਲ ਲਿੰਕ ਹੋ ਸਕਦੀ ਆ। ਮਿਡਲ ਈਸਟ ਵਿੱਚ ਟੈਨਸ਼ਨਸ ਫਿਰ ਵਧੀਆਂ ਹਨ ਅਤੇ ਸ਼ਿਪਿੰਗ ਰਾਊਟਸ ਨੂੰ ਲੈ ਕੇ ਅਨਸਰਟੇਨਟੀ ਨੇ ਇੰਟਰਨੈਸ਼ਨਲ ਐਨਰਜੀ ਮਾਰਕੀਟਸ ਨੂੰ ਨਰਵਸ ਕੀਤਾ। ਰਾਈਟਰਸ ਨੇ 9 ਸਤੰਬਰ ਨੂੰ ਰਿਪੋਰਟ ਕੀਤਾ ਕਿ ਬ੍ਰੈਂਟ ਕਰੂਡ ਨੂੰ 101.21 ਪਰ ਬੈਰਲ 'ਤੇ ਸੈਟਲ ਹੋਇਆ। ਐਸਕਲੇਟਿੰਗ US ਅਰਾਨ ਹੋਸਟੇਲਿਟੀਜ਼ ਅਤੇ ਸਟੇਟ ਆਫ ਹੋਮਸ ਰਾਹੀਂ ਐਨਰਜੀ ਸ਼ਿਪਮੈਂਟਸ ਬਾਰੇ ਕੰਸਰਨ ਦੇ ਵਿਚਕਾਰ ਅਸੀਂ ਇੱਥੇ ਪੋਲੀਟੀਕਲ ਸਪੈਕੂਲੇਸ਼ਨ ਵਿੱਚ ਨਹੀਂ ਜਾਣਾ, ਪਰ ਇੱਕ ਆਮ ਇਨਸਾਨ ਲਈ ਮੈਸੇਜ ਇਹ ਆ ਕਿ ਵਾਰਸ ਅਤੇ ਜੀਓਪੋਲੀਟੀਕਲ ਕੌਨਫਲਿਕਟਸ ਦੀ ਕੀਮਤ ਸਿਰਫ ਬੈਟਲ ਫੀਲਡ ਨਹੀਂ ਚੁਕਾਉਂਦਾ, ਉਸ ਦੀ ਕੀਮਤ ਫਿਊਲ ਵਿੱਚ ਆ ਸਕਦੀ ਆ, ਫੂਡ ਵਿੱਚ ਆ ਸਕਦੀ ਆ, ਇਨਫਲੇਸ਼ਨ ਵਿੱਚ ਆ ਸਕਦੀ ਆ ਅਤੇ ਸਭ ਤੋਂ ਵੱਡੀ ਕੀਮਤ ਮਨੁੱਖੀ ਜ਼ਿੰਦਗੀਆਂ ਚੁਕਾਉਂਦੀਆਂ ਨੇ। ਇਸ ਲਈ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਪੀਸ ਦੀ ਕੋਸ਼ਿਸ਼ ਅਲਟੀਮੇਟਲੀ ਸਾਡੇ ਸਾਰਿਆਂ ਦੇ ਹੱਕ ਵਿੱਚ ਹੁੰਦੀ ਆ। ਕੀ ਤੁਸੀਂ ਅੱਜ ਦਾ ਜਿਹੜਾ ਇੰਟਰਸਟਿੰਗ ਟੌਪਿਕ ਆ ਉਹਦੇ ਬਾਰੇ ਗੱਲ ਕਰਨ ਲੱਗੇ ਹਾਂ ਕਿ ਕੀ ਤੁਸੀਂ ਆਪਣੀ ਫੀਡ ਚੁਣਦੇ ਹੋ ਜਾਂ ਐਲਗੋਰਿਦਮ? ਹੁਣ ਆਓ ਅੱਜ ਦੇ ਉਸ ਟੌਪਿਕ ਵੱਲ ਜਿਸ 'ਤੇ ਮੈਂ ਚਾਹਾਂਗੀ ਕਿ ਤੁਸੀਂ ਆਪਣੇ ਘਰ ਵਿੱਚ ਇਹ ਗੱਲ ਕਰੋ ਕਿ ਜਿਹੜਾ ਸਵਾਲ ਰਿਹਾ ਉਹ ਬਹੁਤ ਹੀ ਸਿੰਪਲ ਆ ਕਿ ਜਦੋਂ ਤੁਸੀਂ ਇੰਸਟਾਗ੍ਰਾਮ, ਫੇਸਬੁੱਕ, ਟਿਕਟੌਕ ਜਾਂ ਯੂਟਿਊਬ ਖੋਲ੍ਹਦੇ ਹੋ ਤਾਂ ਕੀ ਤੁਸੀਂ ਡਿਸਾਈਡ ਕਰਦੇ ਹੋ ਕਿ ਤੁਸੀਂ ਕੀ ਵੇਖਣਾ ਚਾਹੁੰਦੇ ਹੋ, ਜਾਂ 5 ਮਿੰਟ ਬਾਅਦ ਤੁਹਾਨੂੰ ਖੁਦ ਨਹੀਂ ਪਤਾ ਹੁੰਦਾ ਕਿ ਤੁਸੀਂ ਉੱਥੇ ਕਿਉਂ ਪਹੁੰਚ ਗਏ? ਕਦੇ ਰੈਸਪੀ ਵੇਖਣ ਗਏ, ਕਦੇ ਸੈਲੀਬ੍ਰਿਟੀਜ਼ ਦੀ ਨਿਊਜ਼, ਅਤੇ ਫਿਰ ਕਿਸੇ ਦੀ ਵੈਡਿੰਗ, ਫਿਰ ਇੱਕ ਆਰਗੂਮੈਂਟ, ਫਿਰ ਇਮੀਗ੍ਰੇਸ਼ਨ ਦੀ ਵੀਡੀਓ, ਫਿਰ ਪ੍ਰੋਪਰਟੀ ਮਾਰਕੀਟ, ਅਤੇ ਅੱਧਾ ਘੰਟਾ ਕਿੱਥੇ ਗਿਆ ਪਤਾ ਹੀ ਨਹੀਂ ਚੱਲਿਆ। ਇਹੀ ਐਲਗੋਰਿਦਮ ਦੀ ਪਾਵਰ ਆ। ਐਲਗੋਰਿਦਮ ਕੋਈ ਬੰਦਾ ਨਹੀਂ ਜੋ ਆਫਿਸ ਵਿੱਚ ਬੈਠਾ ਤੁਹਾਡੇ ਲਈ ਵੀਡੀਓਜ਼ ਚੁਣ ਰਿਹਾ। ਇੱਕ ਕੰਪਿਊਟਰ ਸਿਸਟਮ ਤੁਹਾਡੀ ਔਨਲਾਈਨ ਬਿਹੇਵੀਅਰ ਤੋਂ ਸਿਗਨਲਸ ਲੈਂਦਾ ਹੈ। ਤੁਸੀਂ ਕਿਸ ਵੀਡੀਓ 'ਤੇ ਰੁਕੇ, ਕਿਸ ਪੋਸਟ ਨੂੰ ਲਾਈਕ ਕੀਤਾ, ਕੀ ਸ਼ੇਅਰ ਕੀਤਾ, ਕਿਹੜੀ ਚੀਜ਼ 2 ਵਾਰ ਵੇਖੀ, ਅਤੇ ਫਿਰ ਸਿਸਟਮ ਕਹਿੰਦਾ ਕਿ ਚੰਗਾ ਇਸ ਪਰਸਨ ਨੂੰ ਇਹੀ ਪਸੰਦ ਆਇਆ ਅਤੇ ਇਸ ਨੂੰ ਹੋਰ ਵਿਖਾਓ। ਆਸਟ੍ਰੇਲੀਆ ਦਾ ਨਵਾਂ ਪ੍ਰਪੋਜ਼ ਮਾਡਲ ਇਸ ਕਰਕੇ ਇੰਟਰਸਟਿੰਗ ਆ ਕਿ ਗੌਰਮੈਂਟ ਚਾਹੁੰਦੀ ਆ ਕਿ ਯੂਜ਼ਰਸ ਨੂੰ ਐਲਗੋਰਿਦਮਿਕ ਰੈਕਮੈਂਡੇਸ਼ਨ ਤੋਂ ਆਪਟ ਆਊਟ ਕਰਨ ਦੀ ਕਲੀਅਰਰ ਚੋਇਸ ਮਿਲੇ।
ABC ਦੀ ਰਿਪੋਰਟਿੰਗ ਅਨੁਸਾਰ ਪ੍ਰਪੋਜ਼ਲ ਵਿੱਚ ਯੂਜ਼ਰ ਨੂੰ ਰਿਕਮੈਂਡਡ ਫੀਡ ਜਾਂ ਫਿਰ ਸਿਰਫ ਫੋਲੋਡ ਅਕਾਊਂਟਸ ਵਾਲੀ ਫੀਡ ਵਿੱਚ ਚੋਇਸ ਦਿੱਤੀ ਜਾ ਸਕਦੀ ਆ। ਪਰ ਹੁਣ ਇੱਕ ਹੋਰ ਸਵਾਲ ਆ, ਕੀ ਐਲਗੋਰਿਦਮ ਹਮੇਸ਼ਾ ਮਾੜਾ ਆ? ਨਹੀਂ, ਐਲਗੋਰਿਦਮ ਕਰਕੇ ਹੀ ਕਈ ਵਾਰ ਸਾਨੂੰ ਚੰਗੀ ਰੈਸਪੀ ਮਿਲਦੀ ਆ, ਕੋਈ ਯੂਜ਼ਫੁਲ ਹੈਲਥ ਇਨਫੋਰਮੇਸ਼ਨ ਮਿਲਦੀ ਆ, ਨਵਾਂ ਆਰਟਿਸਟ ਮਿਲਦਾ, ਪੰਜਾਬੀ ਕੰਟੈਂਟ ਆਸਟ੍ਰੇਲੀਆ ਵਿੱਚ ਬੈਠੇ ਲੋਕਾਂ ਤੱਕ ਪਹੁੰਚਦਾ, ਸਮਾਲ ਬਿਜ਼ਨਸ ਨੂੰ ਕਸਟਮਰ ਮਿਲਦਾ, ਇਸ ਰੇਡੀਓ ਸ਼ੋਅ ਦੀ ਕਲਿੱਪ ਵੀ ਸ਼ਾਇਦ ਕਿਸੇ ਐਲਗੋਰਿਦਮ ਕਰਕੇ ਕਿਸੇ ਨਵੇਂ ਲਿਸਨਰ ਤੱਕ ਪਹੁੰਚੇ। ਪ੍ਰੋਬਲਮ ਐਲਗੋਰਿਦਮ ਦਾ ਹੋਣਾ ਨਹੀਂ, ਪ੍ਰੋਬਲਮ ਉਦੋਂ ਹੁੰਦੀ ਆ ਜਦੋਂ ਕੰਟਰੋਲ ਸਾਡੇ ਹੱਥੋਂ ਨਿਕਲ ਜਾਂਦਾ। ਸੋਚਣ ਵਾਲਾ ਸਵਾਲ ਨੰਬਰ 1, ਕਦੇ ਧਿਆਨ ਕੀਤਾ ਕਿ ਸੋਸ਼ਲ ਮੀਡੀਆ ਯੂਜ਼ ਕਰਨ ਤੋਂ ਪਹਿਲਾਂ ਮੂਡ ਵਧੀਆ ਸੀ, ਪਰ 20 ਮਿੰਟ ਸਕਰੋਲਿੰਗ ਤੋਂ ਬਾਅਦ ਤੁਸੀਂ ਬੇਚੈਨ ਹੋ ਗਏ? ਕਿਸੇ ਦੀ ਹੌਲੀਡੇ ਵੇਖੀ ਅਤੇ ਕਿਸੇ ਦਾ ਨਵਾਂ ਘਰ, ਫਿਰ ਕਿਸੇ ਦੀ ਲਗਜ਼ਰੀ ਕਾਰ ਅਤੇ ਫਿਰ ਕਿਸੇ ਦੀ ਪਰਫੈਕਟ ਫੈਮਿਲੀ ਫੋਟੋ, ਅਤੇ ਮਨ ਨੇ ਕੁਆਇਟਲੀ ਕੰਪੈਰੀਜ਼ਨ ਸ਼ੁਰੂ ਕਰ ਦਿੱਤਾ, ਮੇਰੇ ਕੋਲ ਕੀ ਆ? ਇੱਥੇ ਇੱਕ ਗੱਲ ਸਮਝਣ ਵਾਲੀ ਆ ਕਿ ਅਸੀਂ ਆਪਣੇ ਐਵਰੀਡੇ ਲਾਈਫ ਦੀ ਤੁਲਨਾ ਦੂਜਿਆਂ ਦੀ ਹਾਈਲਾਈਟ ਰੀਲ ਨਾਲ ਕਰ ਰਹੇ ਹੁੰਦੇ ਹਾਂ। ਅਸੀਂ ਆਪਣੇ ਘਰ ਦੇ ਬਿਲਸ, ਸਟ੍ਰੈਸ, ਆਰਗਿਊਮੈਂਟ ਅਤੇ ਸਟਰਗਲ ਜਾਣਦੇ ਹਾਂ, ਪਰ ਸਾਹਮਣੇ ਵਾਲੇ ਦੀ ਸਿਰਫ ਉਹ ਪਰਫੈਕਟ ਫੋਟੋ ਵੇਖਦੇ ਹਾਂ ਜੋ ਉਸਨੇ ਸਭ ਤੋਂ ਵਧੀਆ ਚੂਜ਼ ਕੀਤੀ। ਇਹ ਕੰਪੈਰੀਜ਼ਨ ਫੇਰ ਕਿਵੇਂ ਹੋ ਸਕਦੀ ਆ? ਅਤੇ ਸੋਚਣ ਵਾਲਾ ਜਿਹੜਾ ਨੰਬਰ ਆ ਉਹ 2 ਨੰਬਰ 'ਤੇ ਜੇ ਆਪਾਂ ਆਈਏ, ਸਵਾਲ ਨੰਬਰ 2, ਬੱਚੇ, ਪੇਰੈਂਟਸ ਨੂੰ ਵੀ ਇੱਕ ਗੱਲ ਸੀਰੀਅਸਲੀ ਸੋਚਣੀ ਪਵੇਗੀ ਕਿ ਪਹਿਲਾਂ ਬੱਚਾ ਕਿਸ ਨਾਲ ਮਿਲਦਾ ਸੀ। ਪੇਰੈਂਟਸ ਕੁਝ ਹੱਦ ਤੱਕ ਜਾਣਦੇ ਸਨ, ਹੁਣ ਇੱਕ 13, 14, 15 ਸਾਲ ਦੇ ਬੱਚੇ ਦੇ ਰੂਮ ਵਿੱਚ ਫੋਨ ਰਾਹੀਂ ਦੁਨੀਆਂ ਦੇ ਹਜ਼ਾਰਾਂ ਇਨਫਲੂਐਂਸਰਸ ਹਰ ਰੋਜ਼ ਆ ਸਕਦੇ ਨੇ। ਅਸੀਂ ਬੱਚਿਆਂ ਨੂੰ ਪੁੱਛਦੇ ਹਾਂ ਕਿ ਸਕੂਲ ਕਿਹੋ ਜਿਹਾ ਸੀ, ਕਦੇ ਇਹ ਵੀ ਪੁੱਛੀਏ ਕਿ ਅੱਜ ਇੰਟਰਨੈਟ ਨੇ ਤੈਨੂੰ ਕੀ ਵਿਖਾਇਆ। ਇਹ ਬੜਾ ਹੀ ਪਾਵਰਫੁਲ ਕੁਐਸਚਨ ਆ। ਜੱਜ ਨਾ ਕਰੋ, ਸਿਰਫ ਸੁਣੋ, ਹੋ ਸਕਦਾ ਉਹ ਤੁਹਾਨੂੰ ਅਜਿਹੀ ਔਨਲਾਈਨ ਦੁਨੀਆ ਬਾਰੇ ਦੱਸਣ ਜਿਸ ਬਾਰੇ ਅਡਲਟਸ ਨੂੰ ਪਤਾ ਹੀ ਨਾ ਹੋਵੇ। ਡਿਜੀਟਲ ਡਾਇਟ ਚੈਲੇਂਜ ਮੇਰੇ ਸਰੋਤਿਆਂ ਲਈ ਅੱਜ ਇੱਕ ਛੋਟਾ ਜਿਹਾ ਚੈਲੇਂਜ ਆ ਕਿ ਡਾਇਟ ਸਿਰਫ ਖਾਣੇ ਦੀ ਨਹੀਂ ਹੁੰਦੀ, ਮਾਇੰਡ ਦੀ ਵੀ ਹੁੰਦੀ ਆ। ਅਸੀਂ ਬੋਡੀ ਵਿੱਚ ਕੀ ਪਾ ਰਹੇ ਹਾਂ ਉਸ ਦਾ ਧਿਆਨ ਰੱਖਦੇ ਹਾਂ, ਪਰ ਮਾਇੰਡ ਵਿੱਚ ਕੀ ਪਾ ਰਹੇ ਹਾਂ ਉਹ ਵੀ ਵੇਖਣਾ ਚਾਹੀਦਾ। ਅੱਜ ਤੋਂ 3 ਛੋਟੀਆਂ ਜਿਹੜੀਆਂ ਹੈਬਿਟਸ ਨੇ ਉਹ ਜ਼ਰੂਰ ਟਰਾਈ ਕਰੋ। ਪਹਿਲੀ, ਸਵੇਰੇ ਅੱਖ ਖੁੱਲ੍ਹਣ

ਵਿੱਚ ਰਹਿੰਦੇ ਲੋਕਾਂ ਕੋਲ ਵੀ ਬੜੀਆਂ ਹੀ ਇੰਟਰਸਟਿੰਗ ਸਟੋਰੀਜ਼ ਨੇ, ਅਤੇ ਉਹ ਸਟੋਰੀਜ਼ ਤੁਸੀਂ ਸਾਡੇ ਨਾਲ ਵੀ ਸ਼ੇਅਰ ਕਰ ਸਕਦੇ ਹੋ, ਕਿਹੜੀਆਂ ਕਿਹੜੀਆਂ ਤੁਹਾਡੇ ਡਿਨਰ ਟੇਬਲ ਤੋਂ ਜਿਹੜੀਆਂ ਪੈਦਾ ਹੋਈਆਂ ਜਾਂ ਤੁਸੀਂ ਸੁਣੀਆਂ ਉਹ ਸਾਡੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ। ਅਸੀਂ ਦੁਨੀਆ ਦੇ ਸਟ੍ਰੇਂਜਰਸ ਦੀਆਂ ਸਟੋਰੀਜ਼ ਵੇਖਦੇ ਹਾਂ ਅਤੇ ਨਾਲ ਬੈਠੇ ਬੰਦੇ ਨੂੰ ਪੁੱਛਣਾ ਭੁੱਲ ਜਾਂਦੇ ਹਾਂ ਕਿ ਤੇਰਾ ਦਿਨ ਕਿਹੋ ਜਿਹਾ ਸੀ। ਸੋ ਇਹੋ ਜਿਹੀਆਂ ਕੁਛ ਆਦਤਾਂ ਜੇ ਆਪਾਂ ਅਪਣਾ ਲਈਏ ਤਾਂ ਹੋ ਸਕਦਾ ਕਿ ਜਿਹੜੇ ਸਾਨੂੰ ਬਹੁਤ ਜ਼ਿਆਦਾ ਟੈਨਸ਼ਨਸ ਨੇ, ਬਹੁਤ ਜ਼ਿਆਦਾ ਫਿਕਰ ਨੇ, ਉਹਨਾਂ ਤੋਂ ਸਾਨੂੰ ਨਿਜਾਤ ਮਿਲ ਸਕੇ। ਲੈਂਦੇ ਹਾਂ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਆ ਕੇ ਫਿਰ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ।

0: ਖਿੱਚ ਗਿਆ।
1: ਫੇਰ ਤਾਂ ਨੀ ਮੈਂ ਕੁਛ ਕਰ ਸਕਦੀ।
0: ਤੇ ਜੇ ਤੇਰਾ ਚੈਨ ਗੁਆਚ ਗਿਆ ਫੇਰ ਮੈਂ ਕੁਛ ਕਰ ਸਕਦੀ ਆ।
2: ਤੇ ਜੇ ਮੈਂ ਆਖਾਂ ਵੀ ਮੇਰਾ ਚੈਨ ਚੰਨ ਕਰਕੇ ਗਵਾਚ ਗਿਆ ਫੇਰ
0: ਦੱਸ ਕੌਣ
2: ਮੈਨੂੰ ਸੰਗ ਲੱਗਦੀ ਹੈ।

ਹਾਂਜੀ, ਵਾਪਸ ਆ ਗਿਆ। ਤੁਸੀਂ ਸੁਣ ਰਹੇ ਹੋ ਸਾਂਝੀ ਵਾਜ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ ਸ਼ਮਾ ਪੰਗੂ ਦੇ ਨਾਲ। ਬ੍ਰੇਕ ਤੋਂ ਬਾਅਦ ਵਾਪਸ ਫਿਰ ਤੁਹਾਡੇ ਰੂਬਰੂ। ਹੁਣ ਮੈਂ ਉਹ ਗੱਲ ਕਰਨ ਜਾ ਰਹੀ ਹਾਂ ਜਿਹੜੀ ਕਿ ਜਿਹਨੂੰ ਅਸੀਂ ਮੋਟੀਵੇਸ਼ਨਲ ਕੋਟ ਵੀ ਕਹਿ ਸਕਦੇ ਹਾਂ, ਜਾਂ ਫਿਰ ਉਹ ਲਾਈਨ ਜਿਹੜੀ ਮੈਂ ਚਾਹਵਾਂਗੀ ਕਿ ਤੁਸੀਂ ਵੀ ਨੋਟ ਜ਼ਰੂਰ ਕਰੋ। ਹਾਲਾਤ ਹਮੇਸ਼ਾ ਸਾਡੇ ਹੱਕ ਵਿੱਚ ਨਹੀਂ ਹੁੰਦੇ, ਪਰ ਸਾਡੀ ਅਗਲੀ ਚੋਣ ਹਮੇਸ਼ਾ ਸਾਡੇ ਹੱਥ ਵਿੱਚ ਹੁੰਦੀ ਆ। ਇੱਕ ਵਾਰੀ ਫਿਰ ਕਿ ਹਾਲਾਤ ਹਮੇਸ਼ਾ ਸਾਡੇ ਹੱਕ ਵਿੱਚ ਜਾਂ ਸਾਡੇ ਹੱਥ ਵਿੱਚ ਨਾ ਹੋਣ, ਪਰ ਸਾਡੀ ਅਗਲੀ ਚੋਣ ਹਮੇਸ਼ਾ ਹੀ ਸਾਡੇ ਹੱਥ ਵਿੱਚ ਹੁੰਦੀ ਆ। ਜਿਸ ਦਾ ਅਸੀਂ ਮਤਲਬ ਜਾਣਨ ਦੀ ਕੋਸ਼ਿਸ਼ ਕਰ ਲਈਏ ਕਿ ਮੰਨ ਲਓ ਕਿ ਕਿਸੇ ਦੀ ਜੋਬ ਚਲੀ ਗਈ, ਉਹ ਸਿਚੁਏਸ਼ਨ ਉਸਦੀ ਚੋਇਸ ਨਹੀਂ ਸੀ, ਉਹਦੇ ਹੱਕ ਵਿੱਚ ਨਹੀਂ ਗਈ ਅਤੇ ਉਹਦੇ ਹੱਥ ਵਿੱਚ ਵੀ ਨਹੀਂ ਸੀ, ਪਰ ਅਗਲਾ ਕਦਮ ਉਸਦੀ ਚੋਇਸ ਆ। ਰੈਜ਼ਮੇ ਅਪਡੇਟ ਕਰਨਾ, ਕਿਸੇ ਨੂੰ ਕਾਲ ਕਰਨਾ, ਨਵੀਂ ਸਕਿੱਲ ਸਿੱਖਣਾ ਅਤੇ ਹਿੰਮਤ ਨਾ ਛੱਡਣਾ। ਕਿਸੇ ਰਿਲੇਸ਼ਨਸ਼ਿਪ ਵਿੱਚ ਡਿਸਅਪੋਇੰਟਮੈਂਟ ਆਈ ਅਤੇ ਸਾਹਮਣੇ ਵਾਲੇ ਨੂੰ ਇਹ ਕਹਿ ਦੇਣਾ ਕਿ ਉਹਦਾ ਹੀ ਕਸੂਰ ਆ, ਅਤੇ ਜਾਂ ਫਿਰ ਸਾਹਮਣੇ ਵਾਲੇ ਨੇ ਕੀ ਕੀਤਾ ਉਹ ਸਾਡੇ ਕੰਟਰੋਲ ਵਿੱਚ ਬਿਲਕੁਲ ਨਹੀਂ, ਪਰ ਅਸੀਂ ਬਿਟਰਨੈਸ ਆਪਣੇ ਨਾਲ ਕਿੰਨਾ ਚਿਰ ਕੈਰੀ ਕਰਨੀ ਆ ਇਹ ਸਾਡੇ ਉੱਤੇ ਜ਼ਰੂਰ ਹੀ ਨਿਰਭਰ ਕਰਦਾ ਹੈ, ਅਤੇ ਇਹ ਸਾਡਾ ਹਿੱਸਾ ਆ। ਮਾਈਗ੍ਰੇਸ਼ਨ ਹੀ ਵੇਖ ਲਵੋ ਤੁਸੀਂ, ਆਸਟ੍ਰੇਲੀਆ ਆ ਕੇ ਕਿਸੇ ਨੂੰ ਪਹਿਲੇ ਦਿਨ ਡ੍ਰੀਮ ਜੋਬ ਨਹੀਂ ਮਿਲਦੀ। ਕਈ ਪ੍ਰੋਫੈਸ਼ਨਲਸ ਨੇ ਪੈਟਰੋਲ ਸਟੇਸ਼ਨ ਤੋਂ ਸ਼ੁਰੂਆਤ ਕੀਤੀ, ਕਿਸੇ ਨੇ ਕਲੀਨਿੰਗ ਕੀਤੀ ਅਤੇ ਕਿਸੇ ਨੇ ਨਾਈਟ ਸ਼ਿਫਟ, ਕਿਸੇ ਨੇ ਵੇਅਰ ਹਾਊਸ ਵਿੱਚ ਜੋਬ ਕੀਤੀ ਅਤੇ ਕਿਸੇ ਨੇ ਡਾਕਟਰ ਇੰਜੀਨੀਅਰ ਹੁੰਦਿਆਂ ਹੋਇਆਂ ਟੈਕਸੀ ਚਲਾਈ, ਪਰ ਉਹ ਫਸਟ ਜੋਬ ਉਹਨਾਂ ਦੀ ਫਾਈਨਲ ਡੈਸਟਨੀ ਜਾਂ ਨਹੀਂ ਕਹਿ ਸਕਦੇ ਉਸਨੂੰ, ਜਾਂ ਫਿਰ ਉਹਨਾਂ ਦੀ ਫਾਈਨਲ ਆਈਡੈਂਟੀ ਨਹੀਂ ਸੀਗੀ। ਇਹ ਇੱਕ ਸਿਰਫ ਅਤੇ ਸਿਰਫ ਚੈਪਟਰ ਸੀ। ਜ਼ਿੰਦਗੀ ਵਿੱਚ ਇਹ ਡਿਸਟਿੰਕਸ਼ਨ ਬਹੁਤ ਜ਼ਰੂਰੀ ਆ, ਮੈਂ ਇਸ ਵੇਲੇ ਕਿੱਥੇ ਹਾਂ ਅਤੇ ਮੈਂ ਆਖਰ ਬਣਨਾ ਕੀ ਹੈ, ਇਹ ਦੋ ਵੱਖਰੀਆਂ ਵੱਖਰੀਆਂ ਗੱਲਾਂ ਨੇ। ਮੰਨ ਲਓ ਕਿ ਇੱਕ ਔਰਤ ਆਸਟ੍ਰੇਲੀਆ ਆਉਂਦੀ ਆ, ਪੰਜਾਬ ਵਿੱਚ ਉਹ ਟੀਚਰ ਸੀ, ਇੱਥੇ ਕੁਆਲੀਫਿਕੇਸ਼ਨ ਇਮੀਜੀਏਟਲੀ ਰੈਕਗਨਾਈਜ਼ ਨਹੀਂ ਹੁੰਦੀ, ਇੰਗਲਿਸ਼ ਠੀਕ ਆ ਪਰ ਕੌਨਫੀਡੈਂਸ ਨਹੀਂ। ਪਹਿਲਾ ਕੰਮ ਚਾਈਲਡ ਕੇਅਰ ਕਿਚਨ ਵਿੱਚ ਮਿਲਦਾ। ਅੰਦਰੋਂ ਕਈ ਵਾਰੀ ਮਨ ਕਹਿੰਦਾ ਹੈ ਕਿ ਮੈਂ ਉੱਥੇ ਤਾਂ ਟੀਚਰ ਸੀ ਅਤੇ ਮੈਂ ਇੱਥੇ ਕੀ ਕਰ ਰਹੀ ਹਾਂ। ਇੱਕ ਦਿਨ ਉਹ ਡਿਸਾਈਡ ਕਰਦੀ ਹੈ ਕਿ ਸਿਚੁਏਸ਼ਨ ਨਾਲ ਲੜਨ ਦੀ ਥਾਂ ਸਟ੍ਰੈਟਜੀ ਬਣਾਉਣੀ ਆ, ਇੰਗਲਿਸ਼ ਕੋਰਸ ਕਰਦੀ ਹਾਂ, ਕੁਆਲੀਫਿਕੇਸ਼ਨ ਅਸੈਸਮੈਂਟ ਕਰਵਾਉਂਦੀ ਹਾਂ, ਵੀਕਐਂਡ ਸਟੱਡੀ ਕਰਦੀ ਹਾਂ ਅਤੇ 2 ਸਾਲ ਲੱਗ ਜਾਂਦੇ ਨੇ, ਫਿਰ ਕਲਾਸਰੂਮ ਵਿੱਚ ਵਾਪਸ ਆ ਜਾਂਦੀ ਹਾਂ। ਉਸ ਦੇ ਨਾਲ 2 ਸਾਲ ਜਿਹੜੇ ਸੀ ਉਹ ਕੀ ਵੇਸਟ ਹੋਏ ਸਨ? ਨਹੀਂ, ਉਹ 2 ਸਾਲਾਂ ਨੇ ਉਸਨੂੰ ਰੈਜ਼ੀਲੀਅੰਸ ਸਿਖਾਈ। ਇਸ ਲਈ ਜੇ ਅੱਜ ਤੁਹਾਡੀ ਲਾਈਫ ਉਹ ਨਹੀਂ ਜਿੱਥੇ ਤੁਸੀਂ ਪਹੁੰਚਣਾ ਚਾਹੁੰਦੇ ਹੋ, ਤਾਂ ਆਪਣੇ ਆਪ ਨੂੰ ਫੇਲੀਅਰ ਨਾ ਕਹੋ, ਸਿਰਫ ਇਹ ਪੁੱਛੋ ਕਿ ਮੇਰਾ ਅਗਲਾ ਸਹੀ ਕਦਮ ਕੀ ਹੋਵੇਗਾ। ਸਾਰੀ ਸਟੇਅਰਕੇਸ ਅੱਜ ਨਹੀਂ ਚੜ੍ਹਨੀ, ਅਗਲਾ ਸਟੈਪ ਚੜ੍ਹੋ, ਫਿਰ ਅਗਲਾ ਅਤੇ ਫਿਰ ਅਗਲਾ, ਅਤੇ ਪਹੁੰਚੋ ਆਪਣੀ ਮੰਜ਼ਿਲ 'ਤੇ। ਕਿਸੇ ਦਾ ਹਾਲ ਪੁੱਛਣਾ ਅੱਜ ਇੱਕ ਛੋਟੀ ਕਮਿਊਨਿਟੀ ਗੱਲ। ਅਸੀਂ ਪੰਜਾਬੀ ਲੋਕ ਹੋਸਪਿਟੈਲਿਟੀ ਲਈ ਬਹੁਤ ਹੀ ਮਸ਼ਹੂਰ ਹਾਂ। ਘਰ ਕੋਈ ਆਵੇ, ਚਾਹ ਪੀਣੀ, ਰੋਟੀ ਖਾਣੀ, ਹੋਰ ਲਓ, ਹੋਰ ਲਵੋ, ਹੋਰ ਖਾ ਲਓ, ਹੋਰ ਪੀ ਲਓ, ਹਾਂਜੀ। ਪਰ ਇਮੋਸ਼ਨਲ ਹੋਸਪਿਟੈਲਿਟੀ ਵੀ ਹੋਣੀ ਚਾਹੀਦੀ ਆ। ਕਿਸੇ ਦਾ ਚਿਹਰਾ ਥੱਕਿਆ ਲੱਗੇ ਤਾਂ ਕਦੇ ਸੱਚਮੁੱਚ ਪੁੱਛੀਏ ਕਿ ਸਭ ਠੀਕ ਆ, ਅਤੇ ਜਦੋਂ ਉਹ ਕਵੇ ਹਾਂ ਸਭ ਠੀਕ, ਤਾਂ ਕਦੇ 1 ਸੈਕਿੰਡ ਰੁਕ ਕੇ ਕਹੀਏ ਪੱਕਾ? ਆਸਟ੍ਰੇਲੀਆ ਵਰਗੇ ਦੇਸ਼ ਵਿੱਚ ਡਾਇਸਪੋਰਾ ਲਾਈਫ ਬਿਊਟੀਫੁਲ ਵੀ ਆ ਅਤੇ ਲੋਨਲੀ ਵੀ ਹੋ ਸਕਦੀ ਆ। ਫੈਮਿਲੀ ਪੰਜਾਬ ਵਿੱਚ, ਪੇਰੈਂਟਸ ਏਜਿੰਗ, ਅਤੇ ਇੱਥੇ ਮੋਰਗੇਜ, ਬੱਚੇ, ਜੋਬ ਅਤੇ ਵੀਜ਼ਾ ਇਸ਼ੂਸ, ਇਹ ਕਿਸੇ ਨੂੰ ਹੋ ਸਕਦੇ ਨੇ। ਬਿਜ਼ਨਸ ਪ੍ਰੈਸ਼ਰ ਵੀ ਕਿਸੇ ਨੂੰ ਹੋ ਸਕਦਾ ਹੈ, ਅਤੇ ਰਿਲੇਸ਼ਨਸ਼ਿਪ ਸਟ੍ਰੈਸ ਵੀ। ਹਰ ਮੁਸਕਰਾਉਂਦਾ ਚਿਹਰਾ ਟੈਨਸ਼ਨ ਫਰੀ ਨਹੀਂ ਹੁੰਦਾ,
इस हफ्ते एक इंसान चुनो ते जिस नाल तुसी काफ़ी समय तो उस नाल तुसी प्रॉपरली गल नहीं कीती, मैसेज नहीं, जे हो सके ते फोन करो 5 मिनट ते पहलों पुछो कि किवें हो। कई बार किसी दी जिंदगी विच साड़ी सब तो वड्डी कॉन्ट्रीब्यूशन सोल्यूशन नहीं हुंदी, इह सिर्फ ते सिर्फ एक प्रेजेंस हुंदी आ। अपना आप प्रेजेंट दिखावो कि तुसी हो उत्थे, तुसी केयर करते हो उस इंसान वास्ते। ते हुण थोड़ी जी पॉजिटिव स्पोर्ट्स न्यूज़। ऑस्ट्रेलिया दी विमेन बास्केटबॉल टीम ओपल FIBA विमेन्स वर्ल्ड कप दे क्वार्टर फाइनल विच पहुँच गई है। ते अज सवेर दी गेम विच ऑस्ट्रेलिया ने इटली नू 82-80 नाल हराया, यानी कि 82-80। एक समय ओपल कोल 20 पॉइंट्स लीड सी ते इटली ने आखिरी क्वार्टर विच बहुत ही स्ट्रोंग कमबैक किया, पर ऑस्ट्रेलिया ने आखिर विच मैच बचा लिया। हुण ओपल क्वार्टर फाइनल विच स्पेन दा सामना करनगियां ते स्पोर्ट्स ने भी जिंदगी वांग ही है, 20 पॉइंट्स लीड होवे तां वी गेम खत्म नहीं अते 20 पॉइंट्स पिछे होवो तां वी गेम खत्म नहीं। फाइनल विसल्स तो पहला रिजल्ट एज्यूम नहीं करना चाहिए, जिंदगी विच भी यही रूल अपनाओ। ते हुण घड़ी जिहड़ी आ ओ लगभग 8:58:31 विखा रही है, जिहदे नाल असीं अपने बैक टू बैक सोंग्स दा सैगमेंट शुरू करदे हां ते वापस आके तुहाडे नाल फिर सांझ पावांगे। इस टाइम तुसी सुन रहे हो सांझीवाज रेडियो दा प्रोग्राम सत श्री अकाल मेलबर्न, शमा पंगू दे नाल।

ਹਾਂਜੀ ਵਾਪਸ ਆ ਗਏ ਹਾਂ ਅਤੇ ਵੈਲਕਮ ਬੈਕ ਤੁਹਾਡਾ ਅਤੇ ਤੁਸੀਂ ਸੁਣ ਰਹੇ ਹੋ ਸਾਂਝੀ ਵਾਜ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ ਸ਼ਮਾ ਪੰਗੂ ਦੇ ਨਾਲ ਆਪਾਂ ਇੱਕ ਘੰਟਾ ਅਤੇ 15 ਮਿੰਟ ਇਕੱਠਿਆਂ ਨੇ ਬਿਤਾਏ ਉਮੀਦ ਕਰਦੀ ਹਾਂ ਕਿ ਤੁਹਾਡੇ ਇਹ ਖੁਸ਼ੀਆਂ ਭਰੇ ਇੱਕ ਘੰਟਾ ਅਤੇ 15 ਮਿੰਟ ਹੋਣਗੇ ਯਾਨੀ ਕਿ 75 ਮਿੰਟ ਕੁਛ ਨਵਾਂ ਸਿੱਖਿਆ ਕੁਛ ਨਵਾਂ ਜਾਣਨ ਦੀ ਕੋਸ਼ਿਸ਼ ਕੀਤੀ ਹੋਵੇਗੀ ਤੁਸੀਂ ਅਤੇ ਫੀਡਬੈਕ ਦੇਣ ਵਾਸਤੇ ਤੁਸੀਂ ਰੇਡੀਓ ਸਾਂਝੀ ਆਵਾਜ਼ ਮੈਲਬਰਨ ਦਾ ਫੇਸਬੁੱਕ ਪੇਜ ਲਾਈਕ ਕਰਕੇ ਫੀਡਬੈਕ ਦੇ ਸਕਦੇ ਹੋ ਅਤੇ ਜਾਂ ਮੇਰਾ ਡਾਇਰੈਕਟ ਨੰਬਰ 04342339 ਦੇ ਉੱਪਰ ਵੀ ਫੀਡਬੈਕ ਦੇ ਸਕਦੇ ਹੋ ਅਤੇ ਜੇ ਕਿਸੇ ਨੂੰ ਤੁਸੀਂ ਵਿਸ਼ ਕਰਨਾ ਹੋਵੇ ਇਸੇ ਨੰਬਰ 'ਤੇ ਤੁਸੀਂ ਆਪਣੀਆਂ ਵਿਸ਼ਿਜ਼ ਭੇਜ ਸਕਦੇ ਹੋ ਵਟਸਐਪ ਦੇ ਉੱਪਰ ਕੁਝ ਦੀਆਂ ਖਾਸ ਗੱਲਾਂ ਕੁਝ ਆਪਣੇ ਮਨ ਦੀਆਂ ਗੱਲਾਂ ਇੱਕ ਛੋਟੀ ਜਿਹੀ ਕਹਾਣੀ ਅਤੇ ਅਖੀਰ ਵਿੱਚ ਇੱਕ ਬਹੁਤ ਹੀ ਸੋਹਣੀ ਜੀ ਮੋਟੀਵੇਸ਼ਨਲ ਥੋਟ ਦੇ ਨਾਲ ਸਭ ਤੋਂ ਪਹਿਲਾਂ ਆਸਟ੍ਰੇਲੀਆ ਦੀ ਇਕੋਨਮੀ ਨਾਲ ਜੁੜੀ ਇੱਕ ਅਪਡੇਟ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦਾ ਓਫੀਸ਼ੀਅਲ ਕੈਸ਼ ਰੇਟ ਇਸ ਵੇਲੇ 4.35% ਆ ਅਤੇ ਆਰ ਬੀ ਆਈ ਦੀ ਅਗਲੀ ਜਿਹੜੀ ਮੋਨਟਰੀ ਪੋਲਿਸੀ ਡਿਸੀਜਨ 29 ਸਤੰਬਰ 2026 ਨੂੰ ਆਉਣੀ ਆ ਡੈਪਟੀ ਗਵਰਨਰ ਐਂਡਰਿਊ ਹੌਸਰ ਨੇ ਇਸ ਹਫ਼ਤੇ ਕਿਹਾ ਕਿ ਇਨਫਲੇਸ਼ਨ ਹਾਲੇ ਵੀ ਰਿਜ਼ਰਵ ਬੈਂਕ ਲਈ ਵੱਡਾ ਕੰਸਰਨ ਆ ਅਤੇ ਇਹ ਸਵਾਲ ਖੁੱਲ੍ਹਾ ਹੈ ਕਿ ਹੁਣ ਤੱਕ ਕੀਤੇ ਰੇਟ ਰਾਈਜ਼ਸ ਕਾਫੀ ਹੋਏ ਨੇ ਅਤੇ ਹੋਰ ਐਕਸ਼ਨ ਦੀ ਲੋੜ ਪਵੇਗੀ ਉਹਨਾਂ ਨੇ ਇਹ ਵੀ ਸਾਫ਼ ਕੀਤਾ ਕਿ ਅਗਲਾ ਰੇਟ ਰਾਈਜ਼ ਕੋਈ ਆਟੋਮੈਟਿਕ ਜਾਂ ਇਨਐਵਿਟੇਬਲ ਡਿਸੀਜਨ ਨਹੀਂ ਆ ਹੁਣ ਇਸ ਦਾ ਸਾਡੇ ਘਰਾਂ ਲਈ ਕੀ ਮਤਲਬ ਹੋ ਸਕਦਾ ਹੈ ਇਹ ਸਿਰਫ ਇਕੋਨੋਮਿਸਟ ਦੀ ਡਿਸਕਸ਼ਨ ਨਹੀਂ ਆ ਜਿਹੜਾ ਬੰਦਾ ਮੋਰਗੇਜ ਪੇ ਕਰ ਰਿਹਾ ਉਸ ਲਈ ਇੰਟਰਸਟ ਰੇਟ ਦੀ ਖਬਰ ਕਿਚਨ ਟੇਬਲ ਦੀ ਖਬਰ ਬਣ ਜਾਂਦੀ ਆ ਜਿਹੜਾ ਛੋਟਾ ਜਿਹਾ ਬਿਜ਼ਨਸ ਚਲਾ ਰਿਹਾ ਹੁੰਦਾ ਹੈ ਉਸ ਲਈ ਵੀ ਇਹ ਇੱਕ ਫਿਕਰ ਵਾਲੀ ਗੱਲ ਹੋ ਜਾਂਦੀ ਆ ਅਤੇ ਜਿਹੜਾ ਪਹਿਲਾ ਘਰ ਖਰੀਦਣ ਦੀ ਪਲੈਨਿੰਗ ਕਰ ਰਿਹਾ ਹੋਵੇ ਉਸ ਲਈ ਵੀ ਇਹ ਡਿਸਕਸ਼ਨ ਬਣ ਜਾਂਦਾ ਆ ਅਤੇ ਫਿਕਰਮੰਦ ਹੋ ਜਾਂਦਾ ਅਤੇ ਕਈ ਵਾਰੀ ਇਹ ਫਾਈਨੈਂਸ਼ੀਅਲ ਅਨਸਰਟਨਟੀ ਜਿਹੜੀ ਆ ਉਹ ਸਾਡੇ ਮਨ ਵਿੱਚ ਇੱਕ ਅਜਿਹਾ ਪ੍ਰੈਸ਼ਰ ਪੈਦਾ ਕਰ ਦਿੰਦੀ ਆ ਜੋ ਬਾਹਰੋਂ ਵਿਖਾਈ ਨਹੀਂ ਦਿੰਦਾ ਅਸੀਂ ਕੰਮ ਵੀ ਕਰ ਰਹੇ ਹੁੰਦੇ ਹਾਂ ਹੱਸ ਵੀ ਰਹੇ ਹੁੰਦੇ ਹਾਂ ਬੱਚਿਆਂ ਨੂੰ ਸਕੂਲ ਵੀ ਛੱਡ ਰਹੇ ਹੁੰਦੇ ਹਾਂ ਅਤੇ ਫਰੈਂਡਸ ਨੂੰ ਕਹਿ ਰਹੇ ਹੁੰਦੇ ਹਾਂ ਕਿ ਹਾਂਜੀ ਸਭ ਵਧੀਆ ਆ ਪਰ ਅੰਦਰ ਕੈਲਕੂਲੇਟਰ ਚੱਲ ਰਿਹਾ ਹੁੰਦਾ ਆ ਮੋਰਗੇਜ ਰੈਂਟ ਗਰੋਸਰੀਜ਼ ਸਕੂਲ ਐਕਸਪੈਂਸਿਸ ਪੈਟਰੋਲ ਪੇਰੈਂਟਸ ਦੀ ਹੈਲਪ ਇੰਡੀਆ ਜਾਣ ਦੀ ਟਿਕਟ ਅਤੇ ਨਾਲ ਫਿਊਚਰ ਦੀ ਟੈਨਸ਼ਨ ਇਸੇ ਗੱਲ ਦੇ ਨਾਲ ਅੱਜ ਅਸੀਂ ਆਪਣੇ ਮੇਨ ਟੋਪਿਕ ਵੱਲ ਆਵਾਂਗੇ ਕਿ ਉਸ ਤੋਂ ਪਹਿਲਾਂ ਜੇ ਅਸੀਂ ਪੰਜਾਬ ਦੀ ਅਪਡੇਟਸ ਦੀ ਵੀ ਗੱਲ ਕਰਾਂਗੇ ਪੰਜਾਬ ਵਿੱਚ ਇਸ ਵੇਲੇ ਇਲੈਕਟ੍ਰੀਸਿਟੀ ਸਪਲਾਈ ਉੱਤੇ ਪ੍ਰੈਸ਼ਰ ਬਾਰੇ ਕੰਸਰਨ ਸਾਹਮਣੇ ਆਏ ਨੇ ਇੰਡੀਅਨ ਐਕਸਪ੍ਰੈਸ ਦੀ 10 ਸਤੰਬਰ ਦੀ ਰਿਪੋਰਟਿੰਗ ਮੁਤਾਬਕ ਪਾਵਰ ਡਿਮਾਂਡ ਵਧਣ ਲਈ ਅਵੇਲੇਬਲ ਜਨਰੇਸ਼ਨ ਜਿਹੜੀ ਆ ਉਹ ਘਟਣ ਅਤੇ ਕੋਲ ਅਵੇਲੇਬਿਲਿਟੀ ਦੀਆਂ ਮੁਸ਼ਕਲਾਂ ਦੇ ਕਾਰਨ ਸਿਸਟਮ ਉੱਤੇ ਸਟ੍ਰੇਨ ਬਣਿਆ ਹੋਇਆ ਸ਼ੈਡਿਊਲਡ ਇੰਡਸਟਰੀ ਰਿਸਟ੍ਰਿਕਸ਼ਨ ਪ੍ਰੋਟੈਸਟ ਤੋਂ ਬਾਅਦ ਵਾਪਸ ਲੈ ਗਏ ਪਰ ਰੂਰਲ ਡੋਮੈਸਟਿਕ ਆਊਟਰੀਚ ਬਾਰੇ ਕੰਪਲੇਂਟ ਜਾਰੀ ਆ ਐਕਸਪਰਟਸ ਨੇ ਲੌਂਗ ਟਰਮ ਜਨਰੇਸ਼ਨ ਕਪੈਸਿਟੀ ਵਿੱਚੋਂ ਇਨਵੈਸਟਮੈਂਟ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਸਾਡੇ ਲਈ ਇੱਥੇ ਇਹ ਇੱਕ ਗੱਲ ਰਿਮਾਈਂਡਰ ਆ ਕਿ ਇਨਫਰਾਸਟ੍ਰਕਚਰ ਦੀ ਪਲੈਨਿੰਗ ਜਿਹੜੀ ਆ ਅੱਜ ਲਈ ਨਹੀਂ ਹੁੰਦੀ ਅਗਲੇ 10 ਸਾਲਾਂ ਵਾਸਤੇ ਹੁੰਦੀ ਆ ਬਿਜਲੀ ਹੋਵੇ ਰੋਡਸ ਹੋਵੇ ਹੋਸਪਿਟਲਸ ਹੋਣ ਜਾਂ ਫਿਰ ਸਕੂਲਸ ਹੋਣ ਜਿਹੜੀਆਂ ਚੀਜ਼ਾਂ ਸਾਨੂੰ ਆਮ ਦਿਨ ਵਿੱਚ ਆਰਡਨਰੀ ਲੱਗਦੀਆਂ ਨੇ ਉਹਨਾਂ ਦੀ ਇੰਪੋਰਟੈਂਸ ਉਦੋਂ ਪਤਾ ਲੱਗਦੀ ਆ ਜਦੋਂ ਉਹ ਅਵੇਲੇਬਲ ਨਾ ਹੋਣ ਇਸ ਥੋੜ੍ਹਾ ਜਿਹਾ ਖਬਰਾਂ ਦਾ ਰਿਫਰੈਸ਼ਰ ਤੁਹਾਡੇ ਨਾਲ ਸਾਂਝਾ ਕੀਤਾ ਜੋ ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਵੀ ਕਰ ਚੁੱਕੇ ਹਾਂ ਪਹਿਲੇ 75 ਮਿੰਟ ਦੇ ਵਿੱਚ ਅਤੇ ਅੱਜ ਦਾ ਜਿਹੜਾ ਸਵਾਲ ਹੈ ਉਹ ਮੈਂ ਤੁਹਾਨੂੰ ਇੱਕ ਜ਼ਰੂਰ ਪੁੱਛਣਾ ਚਾਹਵਾਂਗੀ ਕਿ ਕੀ ਤੁਹਾਡੇ ਘਰ ਵਿੱਚ ਕੋਈ ਇੱਕ ਅਜਿਹਾ ਪਰਸਨ ਆ ਜਿਸ ਬਾਰੇ ਸਾਰੇ ਕਹਿੰਦੇ ਨੇ ਕਿ ਇਹ ਤਾਂ ਬਹੁਤ ਹੀ ਸਟਰੋਂਗ ਆ ਇਹ ਸਾਰਾ ਕੁਛ ਮੈਨੇਜ ਕਰ ਲਵੇਗਾ ਅਤੇ ਸ਼ਾਇਦ ਉਹ ਤੁਸੀਂ ਆਪ ਹੋਵੋ ਜਦੋਂ ਘਰ ਵਿੱਚ ਪ੍ਰੋਬਲਮ ਆਵੇ ਫੋਨ ਤੁਹਾਨੂੰ ਕਿਸੇ ਨੂੰ ਏਅਰਪੋਰਟ ਤੋਂ ਲੈਣ ਜਾਣਾ ਹੋਵੇ ਉਹ ਤੁਸੀਂ ਹੁੰਦੇ ਹੋ ਪੇਰੈਂਟਸ ਦਾ ਕੋਈ ਕੰਮ ਕਰਨਾ ਹੋਵੇ ਉਹ ਵੀ ਤੁਸੀਂ ਕਰਦੇ ਹੋ ਬਿਲਸ ਸਮਝਣੇ ਹੋਣ ਜਾਂ ਪੇ ਕਰਨੇ ਹੋਣ ਉਹ ਵੀ ਤੁਸੀਂ ਹੀ ਕਰਨੇ ਨੇ ਅਤੇ ਕਿਸੇ ਦੀ ਐਪਲੀਕੇਸ਼ਨ ਭਰਨੀ ਹੋਵੇ ਉਹ ਵੀ ਤੁਸੀਂ ਕਰਨਾ ਹੁੰਦਾ ਅਤੇ ਜੇ ਕੋਈ ਫੈਮਿਲੀ ਡਿਸਪਿਊਟ ਹੋਵੇ ਇਸ ਨੂੰ ਫੋਨ ਕਰੋ ਇਹ ਸਮਝਾ ਲਵੇਗਾ ਅਤੇ ਮਜ਼ੇ ਦੀ ਗੱਲ ਪਤਾ ਕੀ ਹੁੰਦੀ ਆ ਸਟਰੋਂਗ ਪਰਸਨ ਨੂੰ ਲੋਕ ਪੁੱਛਦੇ ਵੀ ਘੱਟ ਨੇ ਕਿ ਤੂੰ ਕਿਵੇਂ ਆ
ਕਿਉਂਕਿ ਅਸੰਪਸ਼ਨ ਬਣ ਜਾਂਦੀ ਆ ਕਿ ਇਹ ਤਾਂ ਠੀਕ ਹੀ ਹੋਵੇਗਾ। ਪਰ ਸਟਰੋਂਗ ਹੋਣਾ ਅਤੇ ਕਦੇ ਨਾ ਥੱਕਣਾ ਇੱਕੋ ਗੱਲ ਨਹੀਂ ਹੁੰਦੀ। ਰਿਸਪੋਂਸੀਬਲ ਹੋਣਾ ਅਤੇ ਹਰ ਰਿਸਪੋਂਸੀਬਿਲਿਟੀ ਆਪਣੀ ਬਣਾ ਲੈਣਾ ਵੀ ਇੱਕੋ ਗੱਲ ਨਹੀਂ ਹੁੰਦੀ, ਅਤੇ ਕੇਅਰਿੰਗ ਹੋਣਾ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਭੁੱਲ ਜਾਣਾ ਵੀ ਇੱਕੋ ਗੱਲ ਨਹੀਂ ਹੁੰਦੀ। ਅਤੇ ਅੱਜ ਦੀ ਸਾਡੀ ਜੋ ਗੱਲ ਆ ਉਹ ਇਹ ਆ ਕਿ ਹਮੇਸ਼ਾ ਸਟਰੋਂਗ ਬਣੇ ਰਹਿਣ ਦੀ ਥਕਾਵਟ ਡਾਇਸਪੋਰਾ ਲਾਈਫ ਦੀ ਇਹ ਗੱਲ ਹੋਰ ਵੀ ਕੋਮਨ ਹੋ ਸਕਦੀ ਆ, ਕਿਉਂਕਿ ਇੱਥੇ ਅਸੀਂ ਸਿਰਫ ਆਪਣੀ ਲਾਈਫ ਨਹੀਂ ਚਲਾ ਰਹੇ ਹੁੰਦੇ, ਦੋ ਦੁਨੀਆ ਦੇ ਵਿਚਕਾਰ ਜੀ ਰਹੇ ਹੁੰਦੇ ਹਾਂ। ਇੱਥੇ ਆਸਟ੍ਰੇਲੀਅਨ ਲਾਈਫ, ਉੱਥੇ ਪੰਜਾਬ ਜਾਂ ਇੰਡੀਆ ਵਿੱਚ ਫੈਮਲੀ, ਇੱਥੇ ਮੋਰਨਿੰਗ ਅਤੇ ਉੱਥੇ ਕਈ ਵਾਰੀ ਰਾਤ, ਇੱਥੇ ਜੋਬ ਦੀ ਟੈਨਸ਼ਨ ਅਤੇ ਉੱਥੇ ਪੇਰੈਂਟਸ ਦੀ ਹੈਲਥ ਦਾ ਕੰਸਰਨ, ਇਹਨਾਂ ਦੋਵਾਂ ਦੇ ਵਿਚਕਾਰ ਫੋਨ। ਸਾਡੀ ਜ਼ਿੰਦਗੀ ਫੋਨ ਦੇ ਉੱਪਰ ਡਿਪੈਂਡ ਕਰਦੀ ਆ। ਸਟਰੋਂਗ ਦਾ ਹੋਣ ਦਾ ਮਤਲਬ, ਅਸਲੀ ਮਤਲਬ ਜੇ ਅਸੀਂ ਸਮਝੀਏ, ਤੇ ਕਈ ਲੋਕਾਂ ਨੂੰ ਚਾਈਲਡਹੁੱਡ ਤੋਂ ਹੀ ਇੱਕ ਮੈਸੇਜ ਮਿਲ ਜਾਂਦਾ ਹੈ ਕਿ ਰੋਣਾ ਨਹੀਂ, ਕਮਜ਼ੋਰ ਨਹੀਂ ਬਣਨਾ, ਜਾਂ ਫਿਰ ਲੋਕ ਕੀ ਕਹਿਣਗੇ ਅਤੇ ਘਰ ਦੀ ਗੱਲ ਘਰ ਵਿੱਚ ਰੱਖਣੀ ਆ, ਤੂੰ ਵੱਡਾ ਆ, ਤੈਨੂੰ ਸਮਝ ਹੋਣੀ ਚਾਹੀਦੀ ਆ। ਅਤੇ ਹੌਲੀ ਹੌਲੀ ਉਹੀ ਪਰਸਨ ਆਪਣੇ ਇਮੋਸ਼ਨਸ ਨੂੰ ਪ੍ਰੋਸੈਸ ਕਰਨਾ ਨਹੀਂ, ਉਹ ਪ੍ਰੋਸੈਸ ਨਹੀਂ ਕਰਦਾ, ਸਗੋਂ ਪੈਕ ਕਰਨਾ ਸਿੱਖ ਜਾਂਦਾ ਆ। ਇੱਕ ਪ੍ਰੋਬਲਮ ਆਈ ਤਾਂ ਪੈਕ ਕਰ ਲਈ, ਦੂਜੀ ਆਈ ਉਹ ਵੀ ਪੈਕ ਕਰ ਲਈ, ਤੀਸਰੀ ਆਈ ਉਸਨੂੰ ਵੀ ਪੈਕ ਕਰ ਲਿਆ, ਅਤੇ ਫਿਰ ਇੱਕ ਦਿਨ ਕੋਈ ਛੋਟੀ ਜਿਹੀ ਗੱਲ ਹੁੰਦੀ ਆ, ਕੌਫੀ ਡਿੱਗ ਪਈ, ਕਿਸੇ ਨੇ ਟ੍ਰੈਫਿਕ ਵਿੱਚ ਹੌਰਨ ਮਾਰ ਦਿੱਤਾ, ਬੱਚੇ ਨੇ ਕੋਈ ਛੋਟੀ ਗੱਲ ਨਾ ਮੰਨੀ, ਅਤੇ ਅਸੀਂ ਡਿਸਪ੍ਰਪੋਰਸ਼ਨੇਟ ਤਰੀਕੇ ਨਾਲ ਅਪਸੈਟ ਹੋ ਜਾਂਦੇ ਹਾਂ। ਫਿਰ ਆਪਣੇ ਆਪ ਨੂੰ ਕਹਿੰਦੇ ਹਾਂ ਕਿ ਮੈਨੂੰ ਕੀ ਹੋ ਗਿਆ, ਸ਼ਾਇਦ ਪ੍ਰੋਬਲਮ ਕੌਫੀ ਨਹੀਂ ਸੀ, ਸ਼ਾਇਦ ਕੱਪ ਪਹਿਲਾਂ ਹੀ ਭਰਿਆ ਹੋਇਆ ਸੀ। ਇਸ ਲਈ ਅੱਜ ਇੱਕ ਗੱਲ ਯਾਦ ਜ਼ਰੂਰ ਰੱਖੋ ਕਿ ਸਟਰੋਂਗ ਪਰਸਨ ਨੂੰ ਵੀ ਸਪੇਸ ਚਾਹੀਦੀ ਆ, ਉਸ ਨੂੰ ਵੀ ਕੋਈ ਸੁਣਨ ਵਾਲਾ ਚਾਹੀਦਾ, ਉਸ ਨੂੰ ਵੀ ਨਾ ਕਹਿਣ ਦਾ ਹੱਕ ਆ, ਅਤੇ ਉਸਨੂੰ ਵੀ ਆਰਾਮ ਚਾਹੀਦਾ, ਅਤੇ ਸਭ ਤੋਂ ਜ਼ਰੂਰੀ ਉਸਨੂੰ ਹਰ ਪ੍ਰੋਬਲਮ ਜਾਂ ਸੋਲਿਊਸ਼ਨ ਹੋਣਾ ਲਾਜ਼ਮੀ ਨਹੀਂ ਆ। ਘਰ ਦੀ ਇੱਕ ਬਹੁਤ ਹੀ ਕੋਮਨ ਸਿਚੁਏਸ਼ਨ, ਜਿਸ ਨੂੰ ਅਸੀਂ ਮੰਨ ਲਓ ਕਿ ਆਸਟ੍ਰੇਲੀਆ ਵਿੱਚ ਰਹਿੰਦਾ ਇੱਕ ਕਪਲ, ਦੋਵੇਂ ਕੰਮ ਕਰਦੇ ਨੇ, ਸਵੇਰੇ 6 ਵਜੇ ਅਲਾਰਮ ਵੱਜ ਜਾਂਦਾ, ਬ੍ਰੈਕਫਾਸਟ, ਲੰਚ ਬੋਕਸਿਸ, ਸਕੂਲ, ਵਰਕ, ਟ੍ਰੈਫਿਕ, ਈਵਨਿੰਗ ਐਕਟੀਵਿਟੀ, ਡਿਨਰ, ਹੋਮਵਰਕ, ਕਿਚਨ ਅਤੇ ਲੌਂਡਰੀ, ਅਤੇ ਜਿਵੇਂ ਵੀ ਸਾਨੂੰ ਸਮਾਂ ਮਿਲਦਾ ਫੈਮਲੀ ਸੋਫਾ। ਪੰਜਾਬ ਤੋਂ ਫੋਨ ਇੱਕ ਕੰਮ ਸੀ, ਹੁਣ ਕੰਮ ਜੈਨੂਅਨਲੀ ਇੰਪੋਰਟੈਂਟ ਵੀ ਹੋ ਸਕਦਾ। ਅਸੀਂ ਫੈਮਲੀ ਨੂੰ ਹੈਲਪ ਵੀ ਕਰਨੀ ਆ, ਪਰ ਹਰ ਦਿਨ ਦੇ ਪਰਸਨ ਆਪਣੇ ਲਈ ਜ਼ੀਰੋ ਟਾਈਮ ਛੱਡਦੇ ਨੇ। ਜਿਹੜਾ ਬੰਦਾ ਆਪਣੇ ਵਾਸਤੇ ਜ਼ੀਰੋ ਟਾਈਮ ਛੱਡਦਾ ਰਹੇ, ਤਾਂ ਇੱਕ ਸਮੇਂ ਬਾਅਦ ਵਿੱਚ ਉਹ ਫਿਜ਼ੀਕਲੀ ਘਰ ਵਿੱਚ ਹੋਵੇਗਾ, ਪਰ ਇਮੋਸ਼ਨਲੀ ਉਹ ਅਨਅਵੇਲੇਬਲ ਹੋਣਾ ਸ਼ੁਰੂ ਹੋ ਸਕਦਾ ਹੈ। ਇਸ ਲਈ ਬੈਲੈਂਸ ਸੈਲਫਿਸ਼ਨੈਸ ਨਹੀਂ ਆ, ਬੈਲੈਂਸ ਸਸਟੇਨੇਬਿਲਿਟੀ ਆ। ਤੁਸੀਂ ਕਾਰ ਨੂੰ ਪੈਟਰੋਲ ਨਾ ਪਾਓ ਤਾਂ ਉਹ ਨਹੀਂ ਚੱਲੇਗੀ, ਫੋਨ ਚਾਰਜ ਨਾ ਕਰੋ ਤਾਂ ਉਹ ਨਹੀਂ ਚੱਲੇਗਾ, ਪਰ ਇਨਸਾਨ ਬਾਰੇ ਅਸੀਂ ਸੋਚਦੇ ਹਾਂ ਕਿ ਉਹ ਚੱਲਦਾ ਹੀ ਰਹੇਗਾ। ਨਹੀਂ, ਇਨਸਾਨ ਨੂੰ ਵੀ ਰੀਚਾਰਜ ਹੋਣਾ ਪੈਂਦਾ ਹੈ, ਅਤੇ ਰੀਚਾਰਜ ਦਾ ਮਤਲਬ ਹਰ ਵਾਰ ਹੌਲੀਡੇ ਨਹੀਂ, ਕਈ ਵਾਰ 20 ਮਿੰਟ ਦੀ ਵਾਕ, ਅਤੇ ਕਈ ਵਾਰ ਇੱਕ ਕੱਪ ਚਾਹ ਬਿਨਾਂ ਫੋਨ ਦੇ, ਅਤੇ ਕਈ ਵਾਰ ਫਰੈਂਡ ਨਾਲ ਓਨੈਸਟ ਕਨਵਰਸੇਸ਼ਨ, ਕਈ ਵਾਰੀ ਸੰਡੇ ਦਾ ਇੱਕ ਘੰਟਾ ਜਿਸ ਵਿੱਚ ਕੋਈ ਕੰਮ ਨਾ ਹੋਵੇ, ਕਈ ਵਾਰ ਸਿਰਫ ਇਹ ਕਹਿਣਾ ਕਿ ਅੱਜ ਮੇਰੇ ਕੋਲ ਐਨਰਜੀ ਨਹੀਂ, ਇਹ ਕੰਮ ਕੱਲ੍ਹ ਕਰਾਂਗੇ, ਨਾ ਕਹਿਣਾ। ਪੰਜਾਬੀ ਫੈਮਲੀਜ਼ ਵਿੱਚ ਨਾ ਕਹਿਣਾ ਕਈ ਵਾਰੀ ਬਹੁਤ ਹੀ ਡਿਫੀਕਲਟ ਹੁੰਦਾ। ਇਨਵੀਟੇਸ਼ਨ ਆਇਆ, ਜਾਣ ਦਾ ਮਨ ਨਹੀਂ, ਪਰ ਨਾ ਗਏ ਤਾਂ ਕੀ ਸੋਚਣਗੇ। ਕਿਸੇ ਨੇ ਫੇਵਰ ਮੰਗਿਆ, ਸਮਾਂ ਨਹੀਂ, ਪਰ ਨਾ ਕਹਾਂਗੇ ਤਾਂ ਬੁਰਾ ਮਨ ਜਾਏਗਾ। ਫਿਰ ਅਸੀਂ ਆਪਣੇ ਆਪ ਨੂੰ ਇਨਕਨਵੀਨੀਅੰਟ ਕਰਦੇ ਹਾਂ, ਤਾਂ ਜੋ ਸਾਹਮਣੇ ਵਾਲਾ 2 ਮਿੰਟ ਵਾਸਤੇ
ਅਨਕੰਫਰਟੇਬਲ ਨਾ ਹੋਵੇ। ਇੱਕ ਹੈਲਥੀ ਨਾ ਰਿਲੇਸ਼ਨਸ਼ਿਪ ਨੂੰ ਡਿਸਟਰੋਏ ਨਹੀਂ ਕਰਦੀ, ਕਈ ਵਾਰ ਰਿਲੇਸ਼ਨਸ਼ਿਪ ਨੂੰ ਕਲੀਅਰ ਕਰਦੀ ਆ। ਤੁਸੀਂ ਕਹਿ ਸਕਦੇ ਹੋ ਕਿ ਮੈਂ ਇਸ ਵਾਰੀ ਨਹੀਂ ਕਰ ਸਕਾਂਗੀ, ਬਸ ਹਰ ਨਾਂ ਦੇ ਨਾਲ 20 ਮਿੰਟ ਦੀ ਐਕਸਪਲੇਨੇਸ਼ਨ ਜ਼ਰੂਰੀ ਨਹੀਂ ਹੁੰਦੀ। ਅਤੇ ਇੱਕ ਹੋਰ ਇੰਪੋਰਟੈਂਟ ਗੱਲ, ਜਦੋਂ ਕੋਈ ਹੋਰ ਤੁਹਾਨੂੰ ਨਾ ਕਵੇ ਉਸਨੂੰ ਪਰਸਨਲ ਇਨਸਲਟ ਨਾ ਬਣਾਓ। ਜਿਹੜੀ ਫਰੀਡਮ ਅਸੀਂ ਆਪਣੇ ਲਈ ਚਾਹੁੰਦੇ ਹਾਂ ਉਹ ਦੂਜਿਆਂ ਨੂੰ ਵੀ ਦੇਣੀ ਬਹੁਤ ਜ਼ਰੂਰੀ ਆ। ਅਤੇ ਇਹਦੇ ਨਾਲ ਹੀ ਆਪਾਂ ਥੋੜ੍ਹਾ ਜਿਹਾ ਬ੍ਰੇਕ ਲੈਂਦੇ ਹਾਂ, ਥੋੜ੍ਹਾ ਜਿਹਾ ਇੱਥੇ ਹੀ ਪੌਜ਼ ਦਿੰਦੇ ਹਾਂ। ਜੇ ਤੁਸੀਂ ਕੰਮ ਕਰ ਰਹੇ ਹੋ ਅਤੇ ਜਾਂ ਫਿਰ ਚਾਹ ਬਣਾ ਰਹੇ ਹੋ, ਘਰ ਵਿੱਚ ਹੋ ਜਾਂ ਘਰ ਦੇ ਕੰਮਾਂ ਵਿੱਚ ਬਿਜ਼ੀ ਹੋ, ਇੱਕ ਡੂੰਘਾ ਜਿਹਾ ਸਾਹ ਲਵੋ, ਸ਼ੋਲਡਰ ਨੂੰ ਰਿਲੈਕਸ ਕਰੋ ਅਤੇ ਆਪਣੇ ਆਪ ਨੂੰ ਕੁਆਇਟਲੀ ਪੁੱਛੋ ਕਿ ਮੈਂ ਅੱਜ ਕੀ ਕੈਰੀ ਕਰ ਰਹੀ ਹਾਂ ਜੋ ਸ਼ਾਇਦ ਮੈਨੂੰ ਕੈਰੀ ਕਰਨ ਦੀ ਲੋੜ ਨਹੀਂ। ਇਸੇ ਥੋਟ ਦੇ ਨਾਲ ਤੁਹਾਡੇ ਲਈ ਕੁਝ ਬੈਕ ਟੂ ਬੈਕ ਗੀਤ, ਅਤੇ ਫਿਰ ਆ ਕੇ ਕਰਾਂਗੇ ਤੁਹਾਡੇ ਨਾਲ ਗੱਲਬਾਤ, ਕਿਉਂਕਿ ਇਸ ਟਾਈਮ ਸਟੂਡੀਓ ਦੇ ਵਿੱਚ ਸਮਾਂ 9:27 ਅਤੇ 43 ਸਕਿੰਟ ਹੋ ਚੁੱਕਿਆ। ਸੁਣਦੇ ਹਾਂ ਪਿਆਰੇ ਜਿਹੇ ਗੀਤਾਂ ਤੋਂ ਬਾਅਦ ਫਿਰ ਤੁਹਾਡੇ ਨਾਲ ਮੁਲਾਕਾਤ।

ਹਾਂਜੀ ਵਾਪਸ ਆ ਗਿਆ, ਤੁਸੀਂ ਸੁਣ ਰਹੇ ਹੋ ਸਾਂਝੀ ਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ, ਅਤੇ ਇਸ ਟਾਈਮ ਸਟੂਡੀਓ ਦੇ ਵਿੱਚ 9:44 ਅਤੇ 42 ਸੈਕਿੰਡ ਹੋ ਚੁੱਕੇ ਨੇ, ਜਿਸ ਦਾ ਮਤਲਬ ਕਿ ਪ੍ਰੋਗਰਾਮ ਆਪਣੇ ਆਖਰੀ ਪੜਾਵਾਂ ਵਿੱਚ ਪਹੁੰਚ ਚੁੱਕਿਆ ਹੈ ਅਤੇ ਬਹੁਤ ਜਲਦੀ ਤੁਹਾਡੇ ਕੋਲੋਂ ਅਸੀਂ ਇਜਾਜ਼ਤ ਵੀ ਚਾਹਵਾਂਗੇ। ਇਹ ਸਮਾਂ ਤੁਹਾਡੇ ਸਾਡੇ ਨਾਲ ਕਿਸ ਤਰ੍ਹਾਂ ਦਾ ਬੀਤਿਆ ਜ਼ਰੂਰ ਫੀਡਬੈਕ ਦਿਆ ਕਰੋ। ਫੀਡਬੈਕ ਦੇਣ ਵਾਸਤੇ 0434233

ਰਿਸਪੋਂਸ ਕੁਝ ਹੱਦ ਤੱਕ ਮੇਰੇ ਕੰਟਰੋਲ ਵਿੱਚ ਆ। ਮੇਰਾ ਸਪੈਂਡਿੰਗ ਡਿਸੀਜਨ, ਮੇਰਾ ਫੋਨ ਯੂਜ, ਮੇਰੇ ਵਰਡਸ, ਮੇਰਾ ਟਾਈਮ ਅਤੇ ਮੇਰੀ ਪ੍ਰਾਇਓਰਿਟੀ, ਇਹ ਸਾਰਾ ਕੁਝ ਮੇਰੇ ਵੱਸ ਵਿੱਚ ਆ ਅਤੇ ਬਹੁਤ ਕੁਝ ਜਿਹੜਾ ਉਹ ਮੇਰੇ ਵੱਸ ਵਿੱਚ ਨਹੀਂ, ਅਤੇ ਮੈਂ ਉਹਦੇ ਲਈ ਕਿਉਂ ਅਪਸੈਟ ਹੋਵਾਂ, ਕਿਉਂ ਟੈਨਸ਼ਨ ਲਵਾਂ। ਹਾਂਜੀ, ਅਤੇ ਦੂਸਰਾ ਸਵਾਲ ਜਿਹੜਾ ਹੈ, ਲਿਖ ਲਵੋ ਆਪਣੇ ਪੇਪਰ 'ਤੇ ਜਾਂ ਫਿਰ ਆਪਣੇ ਮਨ ਵਿੱਚ ਕਿ ਮੈਂ ਕਿਹੜੀ ਰਿਸਪੋਂਸੀਬਿਲਿਟੀਜ਼ ਕੈਰੀ ਕਰ ਰਿਹਾ ਜੋ ਐਕਚੁਅਲੀ ਕਿਸੇ ਹੋਰ ਦੀਆਂ ਰਿਸਪੋਂਸੀਬਿਲਿਟੀਜ਼ ਨੇ। ਐਡਲਟ ਚਿਲਡਰਨ ਦੀ ਹਰ ਪ੍ਰੋਬਲਮ ਤੁਸੀਂ ਸੋਲਵ ਨਹੀਂ ਕਰ ਸਕਦੇ, ਹਰ ਰਿਲੇਟਿਵ ਦੇ ਡਿਸਐਗਰੀਮੈਂਟ ਵਿੱਚ ਰੈਫਰੀ ਬਣਨਾ ਜ਼ਰੂਰੀ ਨਹੀਂ, ਹਰ ਇਨਵੀਟੇਸ਼ਨ ਐਕਸੈਪਟ ਕਰਨਾ ਵੀ ਜ਼ਰੂਰੀ ਨਹੀਂ, ਅਤੇ ਹਰ ਮੈਸੇਜ ਦਾ ਇੰਸਟੈਂਟ ਰਿਪਲਾਈ ਦੇਣਾ ਵੀ ਜ਼ਰੂਰੀ ਬਿਲਕੁਲ ਨਹੀਂ। ਅਤੇ ਕੀ ਤੁਸੀਂ ਇਹਦੇ ਨਾਲ ਆਪਣੇ ਆਪ ਨੂੰ ਰਿਲੇਟ ਕਰ ਰਹੇ ਹੋ ਕਿ ਇਹ ਸਾਰਾ ਕੁਛ ਤੁਸੀਂ ਇਸ ਕਿਸ ਤਰ੍ਹਾਂ ਕਰਦੇ ਹੋ ਕਿ ਕੋਈ ਮੈਸੇਜ ਆਇਆ ਅਤੇ ਜਲਦੀ ਜਲਦੀ ਮੈਂ ਜ਼ਰੂਰ ਜਵਾਬ ਦੇਣਾ, ਕਿਸੇ ਹੋਰ ਦੀ ਲੜਾਈ ਹੋ ਰਹੀ ਹੈ ਅਤੇ ਉਹਦੇ ਵਿੱਚ ਮੈਂ ਆਪਣੇ ਆਪ ਨੂੰ ਜ਼ਰੂਰ ਇਨਵੋਲਵ ਕਰਨਾ, ਮੈਂ ਆਪਣੇ ਜ਼ਰੂਰ ਇਨਪੁੱਟ ਦੇਣੀ ਆ। ਹਾਂਜੀ, ਅਤੇ ਅਡਲਟ ਚਿਲਡਰਨ, ਹਾਂਜੀ, ਕਿ ਉਹਨਾਂ ਦੀ ਹਰ ਇੱਕ ਪ੍ਰੋਬਲਮ ਜਿਹੜੀ ਆ ਉਹਨੂੰ ਅਸੀਂ ਆਪਣੀ ਪ੍ਰੋਬਲਮ ਬਣਾਉਂਦੇ ਹਾਂ। ਤੁਹਾਡੇ ਵਿੱਚੋਂ ਕਿੰਨੇ ਜਿਹੜੇ ਨੇ ਉਹ ਇਸ ਚੀਜ਼ ਦੇ ਨਾਲ ਰਿਲੇਟ ਕਰ ਰਹੇ ਨੇ ਕਿ ਇਹ ਸਾਰਾ ਕੁਛ ਹਾਂ ਮੈਂ ਤਾਂ ਕਰਦਾ ਪਰ ਮੈਂ ਤਾਂ ਕਦੀ ਸੋਚਿਆ ਹੀ ਨਹੀਂ। ਅਤੇ ਤੀਸਰਾ ਸਵਾਲ ਕਿ ਅੱਜ ਮੈਂ ਆਪਣੇ ਲਈ 20 ਮਿੰਟ ਕਿੱਥੋਂ ਕੱਢਣੇ ਨੇ, 20 ਮਿੰਟ ਸਿਰਫ ਅਤੇ ਸਿਰਫ 20 ਮਿੰਟ 24 ਘੰਟਿਆਂ ਦੇ ਵਿੱਚੋਂ 20 ਮਿੰਟ, ਬਹੁਤ ਵੱਡੀ ਡਿਮਾਂਡ ਨਹੀਂ। ਕੌਫੀ ਲਈ ਬੈਠੋ, ਵਾਕ ਕਰੋ, ਗੁਰਬਾਣੀ ਸੁਣੋ, ਗਾਰਡਨ ਵਿੱਚ ਜਾਓ, ਕਿਸੇ ਆਪਣੇ ਨੂੰ ਫੋਨ ਕਰੋ, ਕੰਮ ਲਈ ਨਹੀਂ ਗੱਲ ਲਈ, ਅਤੇ ਜਾਂ ਕੁਝ ਵੀ ਨਾ ਕਰੋ, ਜ਼ਰੂਰੀ ਨਹੀਂ ਕਿ ਜ਼ਰੂਰ ਕੁਛ ਨਾ ਕੁਛ ਕਰਨਾ। ਅਸੀਂ ਪ੍ਰੋਡਕਟੀਵਿਟੀ ਨੂੰ ਇੰਨਾ ਗਲੋਰੀਫਾਈ ਕਰ ਦਿੱਤਾ ਹੈ ਕਿ ਕੁਛ ਨਾ ਕਰਨਾ ਵੀ ਗਿਲਟ ਲੱਗਣ ਲੱਗ ਪੈਂਦਾ ਹੈ। ਪਰ ਹਰ ਖਾਲੀ ਜਿਹੜਾ ਹਰ ਖਾਲੀ ਮਿੰਟ ਆ ਉਹ ਜਾਂ ਖਾਲੀ ਸਮਾਂ ਆ ਜਿਹੜਾ ਉਹ ਵੇਸਟ ਨਹੀਂ ਹੁੰਦਾ। ਖਾਲੀ ਜਗ੍ਹਾ ਵਿੱਚ ਵੀ ਮਨ ਨੂੰ ਆਪਣੀ ਆਵਾਜ਼ ਸੁਣਾਈ ਦਿੰਦੀ ਆ, ਅਤੇ ਆਪਣੀ ਆਵਾਜ਼ ਸੁਣਨੀ ਇਸ ਸ਼ੋਰ ਸ਼ਰਾਬੇ ਵਾਲੀ ਦੁਨੀਆ ਦੇ ਵਿੱਚ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੀ ਆਵਾਜ਼ ਜ਼ਰੂਰ ਸੁਣੀਏ। ਜ਼ਰੂਰੀ ਨਹੀਂ ਕਿ ਸਾਡੀ ਆਵਾਜ਼ ਲੋਕ ਸੁਣਨ, ਜੇ ਲੋਕਾਂ ਨੇ ਨਹੀਂ ਸੁਣੀ ਤਾਂ ਸਾਡੀ ਆਵਾਜ਼ ਆਵਾਜ਼ ਨਹੀਂ, ਸਾਡੇ ਵਿਚਾਰ ਵਿਚਾਰ ਨਹੀਂ। ਨਹੀਂ, ਆਪਣੀ ਆਵਾਜ਼ ਆਪਣੇ ਵਿਚਾਰ ਜ਼ਰੂਰ ਸੁਣੋ। ਅਤੇ ਵੇਖਦੇ ਵੇਖਦੇ ਹੁਣ ਅਸੀਂ ਪਹੁੰਚ ਗਏ ਹਾਂ ਹੋਰ ਨਜ਼ਦੀਕ ਪ੍ਰੋਗਰਾਮ ਦੇ ਆਖਰ ਵਿੱਚ, ਕਿ ਇਸ ਟਾਈਮ ਸਮਾਂ ਜਿਹੜਾ ਉਹ ਘੜੀਆਂ ਟਿਕ ਟਿਕ ਟਿਕ ਟਿਕ ਕਰਕੇ ਪ੍ਰੋਗਰਾਮ ਦੇ ਆਖਰ ਵਿੱਚ ਪਹੁੰਚ ਰਹੀਆਂ ਨੇ। ਪਰ ਇਜਾਜ਼ਤ ਲੈਣ ਤੋਂ ਪਹਿਲਾਂ ਮੈਂ ਚਾਹਾਂਗੀ ਕਿ ਆਪਾਂ ਤੁਹਾਡੇ ਨਾਲ ਇੱਕ ਗੀਤ ਜ਼ਰੂਰ ਹੋਰ ਸਾਂਝਾ ਕਰੀਏ, ਅਤੇ ਫਿਰ ਉਸ ਤੋਂ ਬਾਅਦ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ।